0: ਵਾਹਿਗੁਰੂ ਤੇ ਆਈਏ ਕਦੇ, ਵਾਹਿਗੁਰੂ ਤੇ ਆਈਏ ਕਦੇ, ਭੁੱਲੇ ਨਾਹੀਂ ਯਾਦ ਤੇਰੀ।
1: ਓ ਵਾਹਿਗੁਰੂ ਤੇ ਆਈਏ ਕਦੇ, ਵਾਹਿਗੁਰੂ ਤੇ ਆਈਏ ਕਦੇ, ਭੁੱਲੇ ਨਾਹੀਂ ਯਾਦ ਤੇਰੀ।
0: ਵਾਹਿਗੁਰੂ ਤੇ

ਜਪ ਮੰਡ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਏ ਹਰ ਪੁਰਖ ਨਿਰੰਜਣਾ ਸਿਮਰ ਸਿਮਰ ਸਿਮਰ ਸੁਖ ਪਾਵਹੁ ਕਲ ਕਲੇਸ਼ ਤਨ ਮਾਹੇ ਮਟਾਵਹੁ ਮੇਰੇ ਸਤਿਗੁਰਾਂ ਜੀ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀ ਹਾਜ਼ਰੀ ਭਰ ਰਹੀ ਸਤਿਗੁਰਾਂ ਦੀ ਸਾਜੀ ਨਵਾਜੀ ਅਤਿ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਓ ਆਓ ਸਭ ਤੋਂ ਪਹਿਲਾਂ ਮੇਰੇ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿੱਚ ਸੀਸ ਝੁਕਾਉਂਦੇ ਹਾਂ, ਉਹਦਾ ਜਸ ਗਾਉਂਦੇ ਹਾਂ। ਫਤਿਹ ਦੀ ਸਾਂਝ ਪ੍ਰਾਪਤ ਕਰੀਏ ਪਿਆਰ ਸਤਿਕਾਰ ਦੇ ਨਾਲ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੱਡਿਆ ਭਾਗਾਂ ਵਾਲੇ ਹੋ ਆਪ ਸਾਰੀਆਂ ਸੰਗਤਾਂ। ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ। ਬਹੁਤ ਹੀ ਸਤਿਕਾਰਯੋਗ ਪੰਥਕ ਪ੍ਰਸਿੱਧ ਕੀਰਤਨੀਏ, ਪੰਥ ਦੇ ਮਹਾਨ ਵਿਦਵਾਨ ਗਿਆਨੀ ਕਰਮਜੀਤ ਸਿੰਘ ਜੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ, ਆਪ ਸੰਗਤਾਂ ਨੂੰ ਹਰ ਜਸ ਗੁਰਬਾਣੀ ਦੇ ਨਾਲ ਜੋੜ ਰਹੇ ਸਨ। ਗੁਰੂ ਦੀ ਕੀਰਤੀ, ਗੁਰੂ ਦੀ ਵਡਿਆਈ, ਗੁਰੂ ਦੀ ਸਿਫਤ ਸਲਾਹ, ਗੁਰੂ ਦੇ ਚਰਨਾਂ ਕਮਲਾਂ ਦੀ ਸੇਵਾ। ਮਹਾਰਾਜ ਕਹਿੰਦੇ ਵਡਭਾਗੀ ਹਰ ਸੰਗਤ ਪਾਵੈ, ਭਾਗਹੀਨ ਭਰਮ ਝੂਟਾਂ ਖਾਵੈ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੇ ਜੀ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੀ, ਮਹਾਰਾਜ ਕਹਿੰਦੇ ਉਹਨਾਂ ਗੁਰਸਿੱਖਾਂ ਦੇ, ਉਹਨਾਂ ਪਿਆਰਿਆਂ ਦੇ ਸਭ ਤੋਂ ਵੱਡੇ ਭਾਗ ਆ ਜਿਹੜੇ ਗੁਰੂ ਦੇ ਚਰਨਾਂ ਕਮਲਾਂ ਵਿੱਚ ਆ ਕੇ ਗੁਰਬਾਣੀ ਪੜ੍ਹਦੇ, ਸੁਣਦੇ, ਵਿਚਾਰਦੇ ਨੇ। ਜਿਹੜੇ ਪਾਤਸ਼ਾਹ ਦੇ ਚਰਨਾਂ ਕਮਲਾਂ ਵਿੱਚੋਂ ਨਾਮ ਦੀਆਂ ਦਾਤਾਂ ਮੰਗਣ ਆਉਂਦੇ ਆ, ਜਿਹੜੇ ਝੋਲੀ ਅੱਡ ਕੇ ਕਹਿੰਦੇ ਪਾਤਸ਼ਾਹ ਜਿੱਥੇ ਦੁਨਿਆਵੀ ਸੁੱਖ ਬਖਸ਼ੇ ਹੈ, ਜਿੱਥੇ ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਦਿੱਤੀ ਹੈ, ਕਾਰੋਬਾਰ ਦਿੱਤੇ, ਤੰਦਰੁਸਤੀਆਂ ਦਿੱਤੀਆਂ ਨੇ, ਗਰੀਬੀ ਬਨਵਾਜ, ਸਭ ਤੋਂ ਮਹਿੰਗੀ ਅਤੇ ਵੱਡ ਮੁੱਲੀ ਦਾਤ ਜਿਹੜੀ ਕਿਸੇ ਕਿਸੇ ਨੂੰ ਨਸੀਬ ਹੁੰਦੀ ਹੈ, ਨਾਮ ਦੀ ਦਾਤ ਝੋਲੀ 'ਚ ਪਾ ਦਿਓ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬੰਦੇ ਆ, ਉਸ ਮਾਲਕ ਦਾ ਸ਼ੁਕਰਾਨਾ ਕਰਿਆ ਕਰ, ਉਹ ਤੋਂ ਨਾਮ ਮੰਗਿਆ ਕਰ ਜਿਹਨੇ ਤੈਨੂੰ ਸਭ ਕੁਛ ਦਿੱਤਾ, ਜਿਹਨੇ ਤੇਰੇ ਘਰ ਪਰਿਵਾਰ ਦੀਆਂ ਲੋੜਾਂ ਪੂਰੀਆਂ ਕੀਤੀਆਂ, ਜਿਹੜੇ ਤੈਨੂੰ ਦੁਨੀਆਂ ਤੇ ਭੇਜਿਆ, ਜਿਹਨੇ ਤੈਨੂੰ ਜੀਵਨ ਦਿੱਤਾ। ਕਿਉਂਕਿ ਹੀਰਿਆਂ ਵਰਗਾ ਜਿਹੜਾ ਜੀਵਨ ਆ ਨਾ, ਪਾਤਸ਼ਾਹ ਕਹਿੰਦੇ ਕਈ ਵਾਰੀ ਇਹ ਕੌਡੀਆਂ ਦੇ ਭਾਅ ਚਲਾ ਜਾਂਦਾ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਇਸ ਜਨਮ ਨੂੰ ਸਾਡੇ ਨੂੰ ਮਹਾਰਾਜ ਨੇ ਹੀਰਾ ਲਿਖਿਆ, ਇਸ ਜਨਮ ਨੂੰ ਦੁਰਲੱਭ ਕਿਹਾ ਪਾਤਸ਼ਾਹ ਨੇ, ਚਰੰਕਾਲ ਪਾਈ ਦੁਰਲੱਭ ਦੇ, ਆ ਦੇਹੀ ਨੂੰ ਮਹਾਰਾਜ ਕਹਿੰਦੇ ਨਾ ਇਹ ਦੁਰਲੱਭ ਆ। ਤੇ ਦੁਰਲੱਭ ਕਦੋਂ ਆ ਇਹ, ਜਦੋਂ ਇਹਦੇ ਚ ਨਾਮ ਦਾ ਵਸ ਆ, ਨਹੀਂ ਤਾਂ ਇਹ ਮਿੱਟੀ ਆ, ਨਹੀਂ ਤਾਂ ਇਹ ਉਗਣਾ ਦਾ ਪੂਤਲਾ ਸਰੀਰ, ਨਹੀਂ ਤਾਂ ਇਹ ਹਾਡ ਮਾਸ ਨਾੜੀ ਕੋ ਪਿੰਜਰ ਪੰਖੀ ਵਸੇ ਵਿਚਾਰਾ, ਇਹਦੇ ਚ ਹੱਡ ਆ, ਮਾਸ ਆ, ਰੱਤ ਆ, ਤੇ ਇਸ ਦੇ ਵਿੱਚ ਰੱਬ ਬੈਠਾ। ਕਹਿੰਦੇ ਜੇ ਤਾਂ ਇਹਦੇ ਵਿੱਚ ਨਾਮ ਹੈ ਫਿਰ ਤਾਂ ਇਹ ਦੁਰਲੱਭ ਹੈ, ਫਿਰ ਤਾਂ ਇਹਦਾ ਮੁੱਲ ਆ ਕੋਈ, ਕਿਉਂਕਿ ਸਿਫਰਾਂ ਦਾ ਕੋਈ ਮੁੱਲ ਨਹੀਂ ਹੁੰਦਾ। ਜਦੋਂ ਏਕਾ ਲੱਗ ਜਾਵੇ ਫਿਰ ਇੱਕ ਸਿਫਰ ਦਾ ਵੀ ਮੁੱਲ ਪੈ ਜਾਂਦਾ, ਤੇ ਭਾਵੇਂ ਸਿਫਰਾਂ ਹਜ਼ਾਰਾਂ ਪਈਆਂ ਹੋਣ, ਏਕੇ ਤੋਂ ਬਿਨਾਂ ਉਹਨਾਂ ਦਾ ਕੋਈ ਵੀ ਮੁੱਲ ਨਹੀਂ। ਤੇ ਉਹਦਾ ਨਾਮ ਆ ਜਿਹੜਾ ਇੱਕ ਤੋਂ ਹੀ ਆਰੰਭ ਕੀਤਾ ਸਾਡੇ ਪਾਤਸ਼ਾਹ ਨੇ, ਮੇਰੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇੱਕ ਪਹਿਲਾਂ ਇੱਕ ਲਿਖਿਆ ਜਦੋਂ ਪਾਂਧੇ ਕੋਲੇ ਗਏ ਨਾ, ਤੇ ਪਾਂਧਾ ਕਹਿੰਦਾ ਇੱਕ ਲਿਖੋ ਬਾਲਕ, ਬਾਬੇ ਨੇ ਇੱਕ ਲਿਖਿਆ ਤੇ ਏਕੇ ਨੂੰ ਸਮਝਾਉਣਾ ਵੀ ਕੀਤਾ ਵੀ ਪਾਂਧੇ ਬੜੀ ਵਾਰੀ ਤੂੰ ਲਿਖਿਆ, ਬੜੀ ਵਾਰੀ ਤੇਰੇ ਵਿਦਿਆਰਥੀਆਂ ਨੇ ਲਿਖਿਆ, ਬੜੀ ਵਾਰੀ ਗਿਣਤੀ ਲਿਖਾਈ ਆ ਤੂੰ, ਬੜੀ ਵਾਰੀ ਸੁਣੀ ਹੈ, ਪਰ ਜਿਹੜਾ ਇਹ ਇੱਕ ਆ ਨਾ ਉਹ ਅਕਾਲ ਆ, ਉਹ ਨਿਰੰਕਾਰ ਆ, ਉਹ ਪਰਵਦਗਾਰ ਆ, ਉਹ ਸਾਰਿਆਂ ਦਾ ਇਕੱਲੇ ਦਾ ਨਹੀਂ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ।
ਆਪਾਂ ਗੁਰਬਾਣੀ ਦੀ ਸ਼ੁਰੂਆਤ ਜਿਹੜੀ ਹੁੰਦੀ ਇੱਕ ਓਅੰਕਾਰ ਤੋਂ ਹੁੰਦੀ, ਇੱਕ ਲੈ ਕੇ ਫਿਰ ਊੜਾ ਪਾਇਆ, ਉਹਦਾ ਮੂੰਹ ਖੁੱਲ੍ਹਾ ਰੱਖਿਆ ਮਹਾਰਾਜ ਨੇ। ਤੇ 18, 10, 20 ਤੇ ਜਾ ਕੇ 1430 ਅੰਗਾਂ ਦੀ ਸੰਪੂਰਨਤਾ ਹੁੰਦੀ ਹੈ। ਤੇ ਇਸ 1430 ਅੰਗਾਂ ਦੇ ਵਿੱਚ ਇੱਕ ਇੱਕ ਸ਼ਬਦ, ਇਕੱਲਾ ਇਕੱਲਾ ਅੱਖਰ ਗੁਰੂ ਨਾਨਕ ਮਹਾਰਾਜ ਦਾ ਰੂਪ ਆ, ਇਕੱਲਾ ਇਕੱਲਾ ਅੱਖਰ ਸਮੁੰਦਰ ਆ, ਸਾਗਰ ਆ, ਜੇ ਸਮਝਣਾ ਹੋਵੇ ਤਾਂ। ਮਹਾਰਾਜ ਕਹਿੰਦੇ ਲੋਕ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ, ਬ੍ਰਹਮ ਵਿਚਾਰ ਦਾ ਖਜ਼ਾਨਾ ਗੁਰਬਾਣੀ। ਉਹ ਮਾਲਕ ਇੱਕ ਹੈ ਤੇ ਉਸ ਨਿਰੰਕਾਰ ਨੂੰ ਧਿਆਉਣ ਵਾਲਾ ਜਿਹੜਾ ਜਿਹੜੀ ਆ ਦੇਹੀ ਦੇ ਵਿੱਚ ਉਹਦਾ ਸਿਮਰਨ ਵਸ ਗਿਆ ਰੱਬ ਦਾ, ਫਿਰ ਇਹ ਦੁਰਲੱਭ ਆ। ਫਿਰ ਇਹਦਾ ਕੋਈ ਮੁਹੱਲਾ ਜੇ ਏਕਾ ਨਾਲ ਲੱਗ ਗਿਆ, ਜੇ ਰੱਬ ਦਾ ਨਾਮ ਨਾਲ ਲੱਗ ਗਿਆ, ਜਿੱਥੇ ਅੰਮ੍ਰਿਤ ਨਾਮ ਜੀ ਨਾਲ ਹੋਏ ਵਰਖਾ, ਸੁੱਕੇ ਸੜੇ ਜੰਗਲ ਬੀਆ ਬਾਣ ਰਹਿੰਦੇ, ਪਾਣੀ ਮੁੱਕ ਜੇ ਜਿਹੜੇ ਤਲਾਬ ਵਿੱਚੋਂ, ਉਹਨਾਂ ਮੱਛੀਆਂ ਵਿੱਚ ਨਾ ਪ੍ਰਾਣ ਰਹਿੰਦੇ, ਜਿੱਥੇ ਰੁੱਤ ਬਸੰਤ ਨਾ ਪਾਏ ਫੇਰਾ, ਨਾ ਹੀ ਗੁੱਲ ਨਾ ਗੁੱਲ ਸਤਾਣ ਰਹਿੰਦੇ, ਜਿਹੜੇ ਨਾਮ ਨੀ ਜਪਦੇ ਖਾਲਸਾ ਜੀ, ਉਹ ਤਾਂ ਜੀਵ ਦੇ ਮੋਇਆ ਸਮਾਨ ਰਹਿੰਦੇ। ਤ੍ਰੈਗ ਜੀਵ ਹੈ, ਤ੍ਰੈਗ ਜੀਵਾਸ, ਜਿਹੜਾ ਨਾਮ ਤੋਂ ਬਹੁਣਾ ਨਾ, ਮਹਾਰਾਜ ਨੇ ਕਿਹਾ ਵੀ ਉਹ ਤਾਂ ਤ੍ਰੈਗ, ਉਹਦਾ ਆਉਣਾ ਵੀ ਤ੍ਰੈਗ, ਉਹਦਾ ਜਿਉਣਾ ਵੀ ਤ੍ਰੈਗ, ਉਹਦਾ ਖਾਣਾ ਵੀ ਤ੍ਰੈਗ, ਉਹਦਾ ਪਹਿਨਣਾ ਵੀ ਤ੍ਰੈਗ, ਉਹਦਾ ਬੋਲਣਾ ਵੀ ਤ੍ਰੈਗ। ਮਹਾਰਾਜ ਕਹਿੰਦੇ ਨਾਮ ਬਿਨਾਂ ਜੋ ਪਹਿਰੇ ਖਾਏ, ਆਪਾਂ ਸਵੇਰੇ ਉੱਠਦੇ ਹਾਂ, ਇਸ਼ਨਾਨ ਕਰਦੇ ਹਾਂ, ਸਾਫ ਕੱਪੜੇ ਵਧੀਆ ਪਹਿਨਦੇ ਹਾਂ, ਭੋਜਨ ਪਾਣੀ ਛਕਦੇ ਹਾਂ, ਢਿੱਡ ਭਰਦੇ ਹਾਂ, ਸ਼ਿੰਗਾਰ ਕਰਦੇ ਹਾਂ ਆਪਣਾ। ਮਹਾਰਾਜ ਕਹਿੰਦੇ ਨਾਮ ਬਿਨਾਂ ਜੋ ਪਹਿਰੇ ਖਾਏ, ਜਿਉਂ ਕੁੱਕਰ ਜੂਠਣ ਮੈਂ ਪਾਏ। ਆ ਜਿਵੇਂ ਆਪਾਂ ਜੂਠੀ ਚੀਜ਼, ਬਚੀ ਹੋਈ ਚੀਜ਼ ਗਾਰਬੇਜ ਕਰ ਦਿੰਦੇ ਹਾਂ ਨਾ, ਤੇ ਮਹਾਰਾਜ ਕਹਿੰਦੇ ਨਾਮ ਤੋਂ ਬਿਨਾਂ ਤਾਂ ਤੂੰ, ਤੇਰਾ ਇਹੀ ਹਾਲ ਹੈ ਜਿਵੇਂ ਇਸ ਜੂਠੇ ਡੱਬੇ ਦੇ ਵਿੱਚ ਪਦਾਰਥ ਸੁੱਟਦਾ ਹੋਵੇਂ, ਤੇ ਸੁੱਚਾ ਕਿਵੇਂ ਹੋਣਾ ਨਾਮ ਜਪ ਕੇ। ਸੁੱਚ ਹੋਵੇ ਤਾਂ ਸੱਚ ਪਾਈਆ, ਇਹ ਨਾਮ ਜਪ ਕੇ ਹੋਣਾ। ਤੇ ਜਿਹਨਾਂ ਨੇ ਨਾਮ ਜਪਿਆ ਉਹਨਾਂ ਦਾ ਮੁੱਲ ਵੀ ਪਿਆ, ਉਹਨਾਂ ਨੂੰ ਦੁਨੀਆਂ ਨੇ ਚੇਤੇ ਵੀ ਕੀਤਾ, ਉਹ ਰਹਿੰਦੀ ਦੁਨੀਆਂ ਤੱਕ ਵੀ ਰਹੇ, ਉਹਨਾਂ ਦੇ ਜੀਵਨ ਨੂੰ ਦੇਖ ਕੇ ਕਿਸੇ ਨੇ ਸੇਧ ਵੀ ਲਈ ਚੰਗੇ ਬਣੇ, ਕਿਉਂਕਿ ਚੰਗੇ ਨੂੰ ਦੇਖ ਕੇ ਬੰਦਾ ਚੰਗਾ। ਇੱਥੇ ਸੰਗਤ ਚ ਆਉਣੇ ਆ ਤੇ ਜੇ ਤਾਂ ਮੇਰੇ ਵਰਗਾ ਆਸੇ ਪਾਸੇ ਦੇਖੀ ਜਾਂਦਾ ਤੇ ਨਾਲ ਦਾ ਵੀ ਐਂ ਕਰੀ ਜਾਂਦਾ ਹੁੰਦਾ। ਜਿਹੜਾ ਬੰਦਾ ਇਕਾਗਰਤਾ ਬਣਾ ਕੇ ਬੈਠਾ ਤੇ ਮੇਰੇ ਵਰਗੇ ਨੂੰ ਵੀ ਫਿਰ ਮਹਿਸੂਸ ਹੋਣਾ ਵੀ ਬਣਾ, ਜੇ ਇਹ ਬੈਠਾ ਧਿਆਨ ਨਾਲ ਸੁਣਦਾ ਮੈਂ ਵੀ ਸੁਣ ਲਾਂ ਕੁਝ। ਕਹਿੰਦੇ ਜਿਹੋ ਜਿਹੀ ਸੰਗਤ ਆ ਉਹ ਜਿਹਾ ਰੰਗ ਲੱਗ ਜਾਂਦਾ, ਰੰਗ ਲਾਗਤ ਲਾਗਤ ਲਾਗਤ ਹੈ। ਚੰਗਿਆਂ ਕੋਲੇ ਜਾ ਕੇ ਬੈਠਾਂਗੇ ਚੰਗੀ ਗੱਲ ਸੁਣ ਲਾਂਗੇ, ਮਾੜਿਆਂ ਕੋਲੇ ਬੈਠਾਂਗੇ ਮਾੜੀ ਸੁਣ ਲਾਂਗੇ। ਚੰਗਿਆਂ ਨਾਲ ਰਵਾਂਗੇ ਚੰਗੀ ਆਦਤ ਬਣ ਜਾਣੀ ਹੈ, ਮਾੜਿਆਂ ਨਾਲ ਰਵਾਂਗੇ ਮਾੜੀ ਬਣ ਜਾਣੀ ਆ। ਤੇ ਆਹ ਗੁਰੂ ਦੀ ਸੰਗਤ ਆ, ਗੁਰੂ ਦੇ ਚਰਨ, ਗੁਰੂ ਦੀ ਗੋਦ ਆ, ਇਹ ਤੋਂ ਚੰਗਾ ਤਾਂ ਹੋਰ ਕੋਈ ਥਾਂ ਹੀ ਹੈ ਨੀ। ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋਥਾਨ ਸਹਾਵਾ ਰਾਮ ਰਾਜੇ, ਗੁਰਸਿੱਖੀ ਸੋਥਾਨ ਭਾਲਿਆ ਲੈ ਧੂਰ ਮੁੱਖ ਲਾਵਾਂ, ਗੁਰਸਿੱਖਾਂ ਕੀ ਘਾਲ ਥਾਏ ਪਈ ਜਨ ਹਰ ਨਾਮ ਧਿਆਵਾਂ, ਜਨ ਨਾਨਕ ਸਤਿਗੁਰ ਪੂਜਿਆ ਤੈਨ ਹਰ ਪੂਜ ਕਰਾਵਾਂ। ਕਹਿੰਦੇ ਜਿਨ੍ਹਾਂ ਨੇ ਗੁਰੂ ਨੂੰ ਪੂਜਿਆ ਨਾ ਤੇ ਉਹਨਾਂ ਦੀ ਫਿਰ ਜੈ ਜੈਕਾਰ ਗੁਰੂ ਨੇ ਕਰਾਈ, ਹਰ ਬਣ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਅਸੀਂ ਗੁਰੂ ਦੀ ਵੀ ਜੈ ਜੈਕਾਰ ਕਰ ਲਈਏ ਇੰਨਾ ਹੀ ਬੜਾ, ਆਪਦੀ ਜੈ ਜੈਕਾਰ ਕਰਾ ਕੇ ਕੀ ਲੈਣਾ। ਕਈ ਦੁਨੀਆਂ ਦੇ ਲੋਕ ਹੈ ਜਿਹੜੇ ਕਹਿੰਦੇ ਸਾਡੀ ਜੈ ਜੈਕਾਰ ਹੋਵੇ, ਪਰ ਜਿਹੜੇ ਰੱਬ ਦੇ ਪਿਆਰੇ ਆ ਉਹ ਕਹਿੰਦੇ ਨਹੀਂ, ਜੈ ਜੈਕਾਰ ਰੱਬ ਦੀ ਹੋਵੇ। ਇਹੀ ਵਚਨ ਭਗਾਣੀ ਦੇ ਜੰਗ ਦੀ ਜਿੱਤ ਤੋਂ ਬਾਅਦ ਕਲਗੀਆਂ ਵਾਲੇ ਪਾਤਸ਼ਾਹ ਨੇ ਕਹੇ ਸੀ, ਸੈਕਿੰਡ ਨੇ, ਮਹਾਰਾਜ ਤੁਹਾਡੇ ਨਾਂ ਦੇ ਜਕਾਰੇ ਛੱਡਣੇ ਆ, ਫਤਿਹ ਫਤਿਹ ਹੋਈ, ਜਿੱਤ ਹੋਈ। ਮਹਾਰਾਜ ਕਹਿੰਦੇ ਨਹੀਂ, ਮੇਰੀ ਥੋੜੀ ਜਿੱਤ ਆ, ਮੇਰੇ ਥੋੜੀ ਜਕਾਰੇ ਲਾਓਗੇ ਤੁਸੀਂ, ਵਾਹਿਗੁਰੂ ਦੀ ਜਿੱਤ ਹੋਈ ਆ ਨਿਰੰਕਾਰ ਦੀ, ਉਹਨੇ ਫਤਿਹ ਕੀਤੀ ਹੈ। ਤੇ ਖਾਲਸੇ ਦੀ ਫਤਿਹ, ਖਾਲਸੇ ਦਾ ਰੱਬ, ਖਾਲਸੇ ਦਾ ਨਿਰੰਕਾਰ। ਆ ਜਿਹੜੀ ਅਸੀਂ ਫਤਿਹ ਦੀ ਸਾਂਝ ਪਾਉਣੀ ਨਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਇਹ ਜਕਾਰੇ ਇਹ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਸਮੇਂ ਬਖਸ਼ੇ ਵੀ ਕਹਿੰਦੇ ਨਿਰੰਕਾਰ ਦੇ ਨਾਮ ਦੀ ਖੁਸ਼ੀ ਮਨਾਓ, ਉਹਦੀ ਜਿੱਤ, ਉਹਦੀਆਂ ਵਡਿਆਈਆਂ ਕਰੋ।
ਤੇ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿ ਸਕਦੇ ਵੀ ਮੇਰੀ ਵਡਿਆਈ ਨਾ ਕਰਿਓ, ਰੱਬ ਦੀ ਕਰਿਓ। ਇਕੱਲਾ ਬੰਦਾ ਹੀ ਆਪਣੇ ਵਰਗਾ ਜਿਹੜਾ ਕਹਿੰਦਾ ਮੇਰੀ ਵਡਿਆਈ ਹੋਵੇ। ਗੁਰੂ ਸਾਹਿਬ ਕਿਰਪਾ ਕਰਨ, ਮਹਾਰਾਜ ਕਹਿੰਦੇ ਜੇ ਤਾਂ ਤੁਹਾਡਾ ਸਰੀਰ ਤੁਹਾਡੀ ਦੇਹੀ ਦੁਰਲੱਭ ਬਣਾਉਣੀ ਹੈ, ਫਿਰ ਇਹਨੂੰ ਰੱਬ ਦੇ ਨਾਲ ਜੋੜਨਾ ਪੈਣਾ। ਇਹਦੇ ਚ ਸਿਮਰਨਾ, ਨਿਤਨੇਮ, ਬੰਦਗੀ, ਰੱਬ ਦੀ ਮੂਰਤ, ਗੁਰ ਕੀ ਮੂਰਤ, ਮਨ ਮੈਂ ਧਿਆਨ, ਗੁਰ ਕੈ ਸ਼ਬਦ ਮੰਤਰ ਮਨ ਮਾਣ। ਕਹਿੰਦੇ ਜੇ ਗੁਰੂ ਦੀ ਮੂਰਤ ਹਿਰਦੇ ਚ ਵੱਸ ਗਈ ਨਾ ਤੇਰੇ, ਤੇ ਫਿਰ ਤੇਰਾ ਆਉਣਾ ਸਫਲਾ ਹੋ ਜਾਣਾ। ਆਓ ਭਾਈ ਭਗਤੂ ਜੀ ਦੀ ਗੱਲ ਕਰੀਏ। ਭਾਈ ਭਗਤੂ ਤੇ ਉਹਦੇ ਘਰਵਾਲੀ ਗੁਰੂ ਰਾਮਦਾਸ ਮਹਾਰਾਜ ਦੇ ਘਰੇ ਸਵਾਵਾਂ ਕਰਦੇ ਆ, ਪਤੀ ਪਤਨੀ ਦੋਨੇ ਰੱਬ ਦੀਆਂ ਹੀ ਮੂਰਤਾਂ ਨੇ, ਸਿਮਰਨ ਕਰਨ ਵਾਲੇ ਆ, ਬੰਦਗੀ ਕਰਨ ਵਾਲੇ ਆ, ਉਹਦੀ ਰਜ਼ਾ ਚ ਰਹਿਣ ਵਾਲੇ ਨੇ, ਉਹਦੇ ਦਰ ਦੇ ਵਿੱਚ ਆ ਕੇ ਉਹਦੇ ਦਰ ਤੋਂ ਦਾਤਾ ਮੰਗਣ ਆਏ ਆ, ਝੋਲੀਆਂ ਭਰਨ ਆਏ ਆ, ਸੇਵਾ ਕੀਤੀ, ਸੇਵਾ ਕੀਤੀ ਤਨ ਮਨ ਧਨ ਦੇ ਨਾਲ ਵੀ ਕਿਤੇ ਨਾ ਕਿਤੇ ਮਹਾਰਾਜ ਮਿਹਰ ਕਰਨਗੇ, ਪੁੱਛਣਗੇ, ਕਿਤੇ ਨਾ ਕਿਤੇ ਨਜ਼ਰਾਂ ਪੈਣਗੀਆਂ ਸਾਡੇ ਤੇ ਗੁਰੂ ਦੀਆਂ। ਆਪਾਂ ਹਰ ਰੋਜ਼ ਆਉਣੇ ਆ ਨਾ, ਹਰ ਰੋਜ਼, ਤੇ ਸਾਡੇ ਤੇ ਪਤਾ ਨੀ ਕਦੋਂ ਸਵੱਲੀ ਨਜ਼ਰ ਪੈ ਜਾਣੀ ਮਹਾਰਾਜ ਦੀ। ਇੱਕ ਭਾਈ ਸੋਹਣਾ ਤੇ ਭਾਈ ਵਾਹੁਣਾ, ਬੜੇ ਅਮੀਰ, ਬੜੇ ਰਾਜੇ ਵੱਡੇ, ਉਹਨਾਂ ਤੋਂ ਭੁੱਲ ਹੋ ਗਈ ਸੀ, ਕਿਸੇ ਸਿੱਖ ਨੂੰ ਜਲ ਨਹੀਂ ਸੀ ਛਕਾਇਆ, ਉਹ ਠਾਕਰਾਂ ਦੇ ਪੁਜਾਰੀ ਸੀ ਮੂਰਤੀਆਂ ਦੇ, ਤੇ ਉਹ ਸਿੱਖ ਚੜ੍ਹਾਈ ਕਰ ਗਿਆ ਸੀ ਤੇ ਮਨ ਦੇ ਵਿੱਚ ਬਰਾਗ ਆ ਗਿਆ, ਤੇ ਬਰਾਗ ਆਇਆ ਫਿਰ ਮਹਾਰਾਜ ਦੇ ਬਾਗ ਚ ਗਏ ਅਨੰਦਪੁਰ ਸਾਹਿਬ, ਮਾਲੀ ਕੇਸਰਾ ਸਿਉਂ ਉਹ ਬਾਗ ਦਾ ਮਾਲੀ ਸੀ, ਤੇ ਉੱਥੇ ਜਾ ਕੇ ਉਹਨਾਂ ਨੇ ਤਰਲਾ ਲਿਆ, ਅਰਜੋਈ ਕੀਤੀ, ਕਹਿੰਦੇ ਕੇਸਰਾ ਸਿਉਂ ਸਾਡੇ ਤੇ ਕਿਰਪਾ ਕਰ।

ਅਸੀਂ ਭੁੱਲ ਕਰ ਬੈਠੇ ਆ ਤੇ ਮਹਾਰਾਜ ਦੇ ਸਿੱਖ ਨੇ ਜਦੋਂ ਚੜ੍ਹਾਈ ਕੀਤਾ ਤੇ ਉਹਦੇ ਬਚਨ ਉਹਦੇ ਬੋਲ ਸੀ ਵੀ ਤੁਸੀਂ ਇੱਕ ਬੂੰਦ ਪਾਣੀ ਦੀ ਨਹੀਂ ਮੈਨੂੰ ਦੇ ਸਕੇ, ਤੁਹਾਤੋਂ ਠਾਕਰ ਵੀ ਪ੍ਰਸੰਨ ਨਹੀਂ ਹੋਣਗੇ, ਰੱਬ ਰੁੱਸ ਜੂ ਤੁਹਾਡੇ ਨਾਲ। ਤੇ ਸਾਡੇ ਮਨ ਨੂੰ ਇਹ ਉਸ ਵੇਲੇ ਦਾ ਤੀਰ ਕਲੇਜੇ ਲੱਗਿਆ ਹੋਇਆ ਵੀ ਜੇ ਗੁਰੂ ਦੇ ਦਰਸ਼ਨ ਹੋ ਜਾਣ ਤੇ ਚਰਨਾਂ ਤੇ ਢਹਿ ਕੇ ਭੁੱਲ ਬਖਸ਼ਾ ਲਈਏ, ਤੇ ਗੁਰੂ ਦੇ ਦਰਸ਼ਨਾਂ ਵਾਸਤੇ ਹੀ ਸੇਵਾ ਕਰਦੇ ਰਹੇ। ਗੁਰੂ ਦੇ ਦਰਸ਼ਨਾਂ ਵੀ ਮਹਾਰਾਜ ਕਿਤੇ ਟਹਿਲਣ ਆਉਣਗੇ ਬਾਗ ਦੇ ਵਿੱਚ, ਮਹਾਰਾਜ ਟਹਿਲਣ ਆਉਣਗੇ ਤੇ ਕਿਤੇ ਨਾ ਕਿਤੇ ਉਹਦੇ ਦਦਾਰੇ ਹੋ ਜਾਣਗੇ, ਚਰਨਾਂ ਤੇ ਡਿੱਗ ਕੇ ਭੁੱਲ ਬਖਸ਼ਾ ਲਾਂਗੇ। ਤੇ ਅਸੀਂ ਹਰ ਰੋਜ਼ ਆਉਣੇ ਨਾ ਮਹਾਰਾਜ ਦੇ ਚਰਨ, ਚਰਨਾਂ ਚ ਪਤਾ ਨੀ ਕਿੱਦੇ ਸਵੱਲੀ ਨਜ਼ਰ ਸਾਡੇ ਤੇ ਪੈਣੀ ਪੈਂਦੀ ਹਰ ਰੋਜ਼ ਆ ਮਹਾਰਾਜ ਦੀਆਂ ਨਜ਼ਰਾਂ, ਉਹ ਵੇਖੇ ਉਹਨਾਂ ਨਜ਼ਰ ਨਾ ਆਵੇ ਬਹੁਤਾ ਇਹ ਵਡਾਣ, ਉਹ ਦੇਖਦਾ ਸਾਨੂੰ ਮਹਾਰਾਜ। ਦਰਸ਼ਨ ਪਰਸੀ ਆ ਗੁਰੂ ਕਾ ਜਨਮ ਮਰਨ ਦੁੱਖ ਜਾਏ, ਪਤਾ ਨੀ ਕਦੋਂ ਉਹਦੀ ਕਿਰਪਾ ਹੋ ਜਾਣੀ। ਆਓ ਭਾਈ ਆਦਮ ਤੇ ਕਿਰਪਾ ਹੋਈ, ਉਹਨਾਂ ਦੀ ਸੇਵਾ ਸਫਲੀ ਹੋ ਗਈ, ਭਾਈ ਆਦਮ ਨੂੰ ਤੇ ਭਾਈ ਆਦਮ ਦੀ ਧਰਮ ਪਤਨੀ ਨੂੰ ਮਹਾਰਾਜ ਨੇ ਸੱਦਿਆ, ਕਹਿੰਦੇ ਪੁੱਤਰ ਮੰਗ ਕੀ ਮੰਗਦੀ ਐ। ਤੇ ਫਿਰ ਉਹ ਜਿਹੜੀ ਦਾਤ ਵਾਸਤੇ ਆਈ ਸੀ ਨਾ ਬੀਬੀ, ਘਰੇ ਸਭ ਕੁਝ ਸੀ, ਕਰ ਪੁੱਤ ਜਾਂ ਧੀ ਬੱਚਾ ਨਹੀਂ ਸੀ ਕੋਈ। ਮੇਰੇ ਪਾਤਸ਼ਾਹ ਦੇ ਚਰਨਾਂ ਚ ਕਹਿੰਦੇ ਦਾਤਾ ਜੀ ਮਿਹਰ ਕਰ ਦਿਓ, ਜੇ ਤੁੱਠੇ ਆ ਮਿਹਰ ਕਰ ਦਿਓ, ਮੈਂ ਜਗ ਤੋਂ ਨਪੁੱਤੀ ਜਾ ਰਹੀ ਆ, ਪਾਤਸ਼ਾਹ ਮੈਨੂੰ ਬਾਂਝ ਕਹਿੰਦੇ ਆ ਲੋਕ ਤੇ ਮੈਨੂੰ ਦੇਖ ਕੇ ਬੂਹੇ ਢੋ ਲੈਂਦੇ ਆ, ਮੇਰਾ ਕੋਈ ਪਰਛਾਵਾਂ ਨਹੀਂ ਲੈਣਾ ਚਾਹੁੰਦਾ ਤੇ ਸਾਰੇ ਸਾਨੂੰ ਔਤਰੇ ਕਹਿੰਦੇ ਆ। ਇਹ ਸ਼ਬਦ ਬੜੇ ਭਰੇ ਆ ਤੇ ਸਾਡੇ ਲੋਕ ਬੜੇ ਸ਼ੌਂਕ ਨਾਲ ਵਰਤਦੇ ਨੇ, ਬਣਾਏ ਪਤਾ ਨਹੀਂ ਕਿਹਨੇ। ਇੱਕ ਤਾਂ ਬੰਦਾ ਕਿਸੇ ਨੂੰ ਕੋਈ ਘਾਟ ਆ ਤੇ ਉਹਨੂੰ ਪ੍ਰੇਮ ਦੇਣਾ ਪਿਆਰ ਦੇਣਾ ਉਹਨੂੰ ਗੱਲ ਨਾਲ ਲਾਉਣਾ ਚਾਹੀਦਾ, ਤੇ ਸਾਡੀ ਦੁਨੀਆ ਉਹਨੂੰ ਫਟਕਾਰ ਦਿੰਦੀ ਹੈ, ਫਟਕਾਰ ਦਿੰਦੀ ਹੈ ਉਹਨੂੰ, ਸਾਡੀ ਦੁਨੀਆ ਨਾ ਹੀ ਪੁੱਠੇ ਦਿੰਦੀ ਹੈ ਲੋਕ। ਕਿਉਂਕਿ ਮਹਾਰਾਜ ਕਹਿੰਦੇ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਕਰ ਦਿਓ ਮਿਹਰ ਤੁਸੀਂ ਪਰਬਦਗਾਰ ਜੀ, ਤੁਸੀਂ ਸਭ ਕੁਛ ਦੇਣ ਵਾਲੇ ਹੋ, ਤੁਸੀਂ ਸਭ ਕੁਛ ਦਿੱਤਾ ਘਰ ਕਮੀ ਲਾਲ ਦੀ। ਇਹਨੇ ਰਜੋਈ ਕੀਤੀ, ਕਹਿੰਦੀ ਦਾਤਾ ਜੀ ਕਿਰਪਾ ਕਰ ਦਿਓ, ਸਭ ਕੁਛ ਦਿੱਤਾ ਪਰ ਬੱਚੇ ਦੀ ਕਮੀ ਹੈ, ਕਰ ਦਿਓ ਮਿਹਰ ਤੁਸੀਂ ਪਰਬਦਗਾਰ ਜੀ, ਤੁਸੀਂ ਸਭ ਕੁਛ ਦਿੱਤਾ ਘਰ ਕਮੀ ਲਾਲ ਦੀ। ਥਾਂ ਥਾਂ ਤੇ ਜਾ ਕੇ ਮੱਥੇ ਵੀ ਘਸਾਏ ਮੈਂ, ਕਈ ਪੀਰ ਮੰਨੇ, ਕਈ ਰੋਟ ਵੀ ਲਵਾਏ ਮੈਂ, ਕਈ ਰੋਟ ਕਈ ਚੋਰੀਆਂ ਕਈ ਸਿਰਨੀਆਂ ਦਿੱਤੀਆਂ, ਕਈ ਪੀਰ ਫਕੀਰ ਤੇ ਆਏ, ਕਈ ਪੀਰ ਮੰਨੇ ਕਈ ਰੋਟ ਵੀ ਲਵਾਏ ਮੈਂ, ਸੁਣਿਆ ਮੈਂ ਦਾਤਾ ਤੂੰ ਨੀ ਖਾਲੀ ਮੋੜਦਾ, ਮੇਰੇ ਪਾਤਸ਼ਾਹ ਮੇਰੇ ਸਤਿਗੁਰੂ ਜੀ ਮੈਂ ਸੁਣਿਆ ਤੇਰੇ ਦਰ ਤੋਂ ਕੋਈ ਕਦੇ ਨੀ ਖਾਲੀ ਮੜਿਆ, ਸੁਣਿਆ ਮੈਂ ਦਾਤਾ ਤੂੰ ਨੀ ਖਾਲੀ ਮੋੜਦਾ, ਟੁੱਟ ਨਾ ਇਹ ਜਾਵੇ ਸੱਚੇ ਪਾਤਸ਼ਾਹ ਮੇਰਾ ਦਿਲ ਨਾ ਟੁੱਟ ਜਾਵੇ, ਮੇਰਾ ਸੱਚੇ ਪਾਤਸ਼ਾਹ ਤੁਹਾਡੇ ਚਰਨਾਂ ਤੇ ਯਕੀਨ ਆ ਸ਼ਰਧਾ ਭਰੋਸਾ, ਮੈਂ ਇੱਥੋਂ ਖਾਲੀ ਨਹੀਂ ਜਾਣਾ। ਕਹਿੰਦੇ ਜੋ ਰੱਬ ਤੋਂ ਮੰਗਣਾ ਹੋਵੇ ਨਾ ਫਿਰ ਢੀਠ ਹੋ ਕੇ ਵੀ ਮੰਗਣਾ ਪੈਣਾ, ਸੁਣਿਆ ਮੈਂ ਦਾਤਾ ਤੂੰ ਨੀ ਖਾਲੀ ਮੋੜਦਾ, ਪਾਰਸ ਪਰਤ ਪਾਲ ਹੱਥ ਜੋੜਦਾ, ਤੇਰੇ ਅੱਗੇ ਹੱਥ ਜੋੜ ਕੇ ਤਰਲਾ ਬੇਨਤੀ ਹੈ ਪੁੱਤਰ ਦੀ ਦਾਤ ਬਖਸ਼ ਦੇ। ਤੇ ਮਹਾਰਾਜ ਕਹਿੰਦੇ ਲੈ ਪੁੱਤਰੀ ਸਾਡੇ, ਅਸੀਂ ਆਪਣੇ ਹਿੱਸੇ ਦੇ ਵਿੱਚੋਂ ਸਾਡੇ ਚਾਰ ਪੁੱਤਰਾਂ ਨੇ ਹੋਣਾ ਸੀ ਤੇ ਚੌਥਾ ਪੁੱਤ ਚੇਰੀ ਝੋਲੀ ਚ ਪਾਉਣੇ ਆ। ਤੇ ਫਿਰ ਸੱਚੇ ਪਾਤਸ਼ਾਹ ਕਹਿੰਦੇ ਲੈ ਤੇਰੇ ਘਰ ਭਾਗਾਂ ਵਾਲਾ ਪੁੱਤਰ ਹੋਊ, ਤੇਰੀ ਕੁੱਖ ਨੂੰ ਭਾਗ ਲੱਗਣਗੇ, ਤੇ ਬੰਦਗੀ ਵਾਲਾ ਪੁੱਤਰ ਹੋਊਗਾ ਤੇਰੇ ਘਰ ਤੇ ਤੇਰੀ ਕੁੱਲ ਦਾ ਨਾਂ ਰੋਸ਼ਨ ਕਰ ਦੂ ਸਾਥੀ। ਭਾਈ ਜਗਤਾਰ ਸਿੰਘ ਮੰਗਿਆਲ, ਭਾਈ ਜਗਸੀਰ ਸਿੰਘ ਬੰਸੀਪੁਰਾ, ਸਰੰਗੀ ਮਾਸਟਰ ਭਾਈ ਬੂਟਾ ਸਿੰਘ ਫਰਵਾਹੀ, ਗਿਆਨੀ ਪ੍ਰਿਤਪਾਲ ਸਿੰਘ ਪਾਰਸ ਜਗਰਾਓਂ ਵਾਲਿਆਂ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ ਢਾਡੀ ਜਥੇ ਤੋਂ ਹੋਏ।

0: ਤੁਹਾਡੀ ਸੇਵਾ ਕੀਤੀ ਅੱਜ ਹੋ ਗਈ ਰਾਸ ਜੀ, ਅਸੀਂ ਤੁਹਾਨੂੰ ਮੋੜ ਦੇ ਕਿਵੇਂ ਨਿਰਾਸ਼ ਜੀ, ਅਸੀਂ ਤੁਹਾਨੂੰ ਮੋੜ ਦੇ ਕਿਵੇਂ ਨਿਰਾਸ਼ ਜੀ।
1: ਭਗਤ ਪਿਆਰਾ ਰੱਬ ਦਾ ਜੋ ਹੋਊਗਾ, ਰੱਬ ਦਾ ਜੋ

0: ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬਹੂ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀ ਹੈ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀ ਹੈ, ਸਤਿਗੁਰ ਹੋਏ ਦਿਆਲ ਤਾਂ ਜਮ ਕਾ ਡਰ ਕਿਹਾ, ਸਤਿਗੁਰ ਹੋਏ ਦਿਆਲ ਤਾਂ ਸਾਡੀ ਹੀ ਸੁੱਖ ਦੇਹਾ, ਸਤਿਗੁਰ ਹੋਏ ਦਿਆਲ ਤਾਂ ਨਵ ਨਿਧ ਪਾਈ ਹੈ, ਸਤਿਗੁਰ ਹੋਏ ਦਿਆਲ ਤਾਂ ਸਾਚ ਸਮਾਈਏ। ਗੁਰੂ ਰਾਮਦਾਸ ਜੀ, ਬਖਸ਼ਣ ਹਾਰ ਹੈ ਤੂੰ ਪਾਪੀ ਤਰਦੇ ਤੇਰੇ ਦਰਬਾਰ ਦੇਖੇ, ਹੋਈ ਮਿਹਰ ਤੇਰੀ ਪਿੰਗਲੇ ਪਾਰ ਹੋਏ, ਤਰਿਆ ਇਕਣੀ ਕਈ ਹਜ਼ਾਰ ਦੇਖੇ, ਮੇਰੇ ਦਾਤਿਆ ਦਾਸਾਂ ਤੇ ਮਿਹਰ ਕਰਿਓ, ਤੇਰੇ ਪਾਰਸ ਤੇ ਪਰ ਪਕਾਰ ਦੇਖੇ। ਗੁਰੂ ਰਾਮਦਾਸ ਮੇਰਾ ਵਾਲੀ ਨਿਗਾਹ ਮਾਰਦੇ, ਜਿਹਦੇ ਤੇ ਨਿਗਾਹ ਮੇਰਾ ਵਾਲੀ ਵੱਜ ਗਈ ਨਾ, ਰੱਬ ਦੀ ਨਜ਼ਰ ਸਵੱਲੀ ਹੋ ਗਈ। ਗੁਰੂ ਰਾਮਦਾਸ ਮੇਰਾ ਵਾਲੀ ਨਿਗਾਹ ਮਾਰਦੇ, ਮੁੱਖ ਆਪਣੇ ਚੋਂ ਬਚਨ ਚਾਰਦੇ, ਜਪੂ ਜਿਹੜਾ ਨਾਮ ਪਰਬਦਗਾਰ ਦਾ, ਭਗਤੀ ਦਾ ਸੋਮਾ ਭਗਤ ਪਿਆਰ ਦਾ, ਉਹਦਾ ਪਾਰਸ ਪ੍ਰਿਤ ਪਲ ਜਸ ਗਾਊਗਾ, ਤੇਰੇ ਘਰ ਸੋਹਣਾ ਬੀਬਾ ਲਾਲ ਆਊਗਾ। ਮਹਾਰਾਜ ਕਹਿੰਦੇ ਤੇਰੀ ਕੁੱਖ ਦੇ ਵਿੱਚੋਂ ਇੱਕ ਸੋਹਣੇ ਲਾਲ ਨੇ, ਇੱਕ ਗੁਰੂ ਦੇ ਪਿਆਰੇ ਨੇ, ਭਗਤ ਨੇ, ਰੱਬ ਰੰਗੀ ਰੂਹ ਨੇ ਜਨਮ ਲੈਣਾ, ਤੇ ਤੇਰੀਆਂ ਕੁੱਲਾਂ ਦਾ ਨਾਂ ਚਮਕਾ ਦੂ, ਕਿਉਂਕਿ ਭਗਤ ਜਣਾ ਦੀਆਂ ਜਿਹੜੀਆਂ ਇੱਕੀ ਕੁਲਾਂ ਤਰਦੀਆਂ। ਇੱਕੀ ਕੁਲਾਂ ਤਰਨ ਤੋਂ ਭਾਵ ਇਹ ਨਹੀਂ ਹੁੰਦਾ ਵੀ ਇੱਕ ਨੇ ਭਗਤੀ ਕਰ ਲਈ ਤੇ ਦੂਜੇ ਭਾਵੇਂ ਐਬ ਕਰਦੇ ਫਿਰਦੇ ਹੋਣ, ਉਹਦੀਆਂ ਇੱਕੀ ਕੁਲਾਂ ਸੇਵਾ ਸਿਮਰਨ ਵਾਲੀਆਂ ਹੀ ਆਉਂਦੀਆਂ, ਚੰਗੇ ਗੁਣਾਂ ਵਾਲੀਆਂ ਆਉਂਦੀਆਂ, ਪਰਪਕਾਰੀ ਆਉਂਦੀਆਂ, ਚੰਗੇ ਸੁਭਾਅ ਵਾਲੀਆਂ, ਨੇਕੀਆਂ ਵਾਲੀਆਂ, ਗੁਰੂ ਨੂੰ ਮੰਨਣ ਵਾਲੀਆਂ, ਗੁਰੂ ਦੇ ਬਣਨ ਵਾਲੀਆਂ, ਕਿਉਂਕਿ ਗੁਰੂ ਦੇ ਬਣਨਾ ਹੀ ਔਖਾ। ਦੁਨੀਆਂ ਵਿੱਚ ਸਭ ਕੁਝ ਪ੍ਰਾਪਤ ਹੋ ਜਾਂਦਾ, ਇੱਕੋ ਇੱਕ ਦਾਤ ਨਹੀਂ ਪ੍ਰਾਪਤ ਹੁੰਦੀ, ਇਹ ਬਿਰਲਿਆਂ ਨੂੰ ਹੁੰਦੀ ਹੈ, ਗੁਰੂ ਵਾਲੇ ਬਣਨਾ, ਪਰਮੇਸ਼ਰ ਦੇ ਚਰਨਾਂ ਦੇ ਭੌਰੇ ਬਣ ਜਾਣਾ, ਅਕਾਲ ਪੁਰਖ ਨੂੰ ਸਮਰਪਿਤ ਹੋ ਜਾਣਾ, ਗੁਰੂ ਨੂੰ ਆਪਣੇ ਅਕਾਲ ਪੁਰਖ ਨਿਰੰਕਾਰ ਨੂੰ ਸੀਸ ਭੇਟ ਕਰ ਦੇਣਾ, ਜੋ ਤੋਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਐਤ ਮਾਰਗ ਪੈਰ ਧਰੀਜੈ, ਸਰ ਦੀਜੈ ਕਾਣ ਨਾ ਕੀਜੈ। ਗੁਰੂ ਦੇ ਬਣ ਕੇ ਬਹਿ ਜਾਣਾ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾਂ ਮੈਂ ਨਾਹੀ ਹੋਰ, ਮਤ ਕੋ ਭਰਮ ਭੁੱਲੇ ਸੰਸਾਰ, ਗੁਰਬਿਨ ਕੋਈ ਨਾ ਉਤਰ ਸਪਾਰ। ਕਹਿੰਦੇ ਇਹ ਧਿਆਨ ਦਿਓ, ਪਾਤਸ਼ਾਹ ਕਹਿੰਦੇ ਗੁਰੂ ਤੋਂ ਬਿਨਾਂ ਪਾਰ ਤਾਰਾ ਨਹੀਂ ਹੋਣਾ, ਤੇ ਇਹਦਾ ਮਤਲਬ ਵੀ ਜੇ ਗੁਰੂ ਤੋਂ ਬਾਂਝੇ ਰਹਿ ਗਏ, ਬਿਨਾਂ ਰਹਿ ਗਏ, ਨਗੁਰੇ ਰਹਿ ਗਏ, ਤੇ ਫਿਰ ਵਾਰ ਵਾਰ ਬੰਦਾ ਜੋਨਾ ਚ ਆਉਂਦਾ ਰਹਿੰਦਾ। ਆਓ, ਸਮੇਂ ਦੀ ਸਮਾਪਤੀ ਹੈ, ਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਇਕਣੀ ਨੇਕਾਂ ਤਰ੍ਹਾਂ ਦੀਆਂ ਭੁੱਲਾਂ ਹੋ ਜਾਂਦੀਆਂ, ਤੇ ਭਾਈ ਆਦਮ ਜੀ ਉਹਨਾਂ ਦੀ ਧਰਮ ਸਪਤਨੀ ਮਹਾਰਾਜ ਤੋਂ ਝੋਲੀਆਂ ਭਰਾ ਕੇ ਲਗਾਏ, ਜੋ ਮੰਗੇ ਠਾਕਰੇ ਆਪਣੇ ਤੇ ਸੋਈ ਸੋਈ ਦੇਵੈ। ਸਮਾਂ ਪਿਆ ਤੇ ਘਰੇ ਪੁੱਤ ਦਾ ਜਨਮ ਹੋਇਆ, ਉਹਦਾ ਨਾਂ ਭਗਤੂ ਰੱਖਿਆ, ਮਹਾਰਾਜ ਨੇ ਨਾਂ ਵੀ ਪਹਿਲਾਂ ਹੀ ਰੱਖਤਾ ਸੀ, ਕਹਿੰਦੇ ਉਹਦਾ ਨਾਂ ਭਗਤੂ ਰੱਖਿਓ ਤੇ ਬੜੀ ਭਗਤੀ ਵਾਲਾ ਹੋਣਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਇਸ ਡਰ ਤੋਂ ਇਕਣੀ ਅਨੇਕਾਂ ਤਰੇ ਹੈ, ਗਿਣਤੀ ਨਹੀਂ ਹੋ ਸਕਦੀ ਕਿਹੜੇ ਕਿਹੜੇ ਦਸਾਂ ਜਿਹੜੇ ਕਿਰਤੀ ਗਰੀਬ ਤਾਰੇ, ਉਵੇਂ ਜਿਵੇਂ ਤਾਰੋ ਜਿਵੇਂ ਲਾਲੋ ਤਾਂ ਹੀ ਤਾਰਿਆ। ਇਕਣੀ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਗੁਰਬਾਣੀ ਪੜ੍ਹਦਿਆਂ, ਗੁਰ ਇਤਿਹਾਸ ਕਹਿੰਦਿਆਂ ਹੋ ਜਾਂਦੀਆਂ। ਪਾਤਸ਼ਾਹ ਬਖਸ਼ਣ ਹਾਰੇ ਹੈ, ਗੁਨਾਹਾਂ ਦੀ ਮਾਫ਼ੀ ਬਖਸ਼ਣ, ਅੱਗੇ ਤੋਂ ਸਮਤ ਦੇਣ। ਇਸੇ ਤਰ੍ਹਾਂ ਹੀ ਸੇਵਾਵਾਂ ਆਪ ਜੀ ਦੇ ਦਰ ਕਰਦੀਆਂ ਸੱਚੇ ਪਾਤਸ਼ਾਹ ਲੈਂਦੇ ਰਹਿਣ, ਸਾਡੀਆਂ ਤੁਹਾਡੀਆਂ ਸਭ ਸੰਗਤਾਂ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਹੋਣ, ਦਰੋਂ ਘਰੋਂ ਨਿਤਨੇਮ ਨਾਮ ਦੀਆਂ ਦਾਤਾਂ, ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਚ ਬਰਕਤਾਂ, ਗੁਰਸਿੱਖੀ ਜੀਵਨ ਚੜ੍ਹਦੀ ਕਲਾ, ਮਹਾਰਾਜ ਸੱਚੇ ਪਾਤਸ਼ਾਹ ਬਖਸ਼ਣ ਜੀ। ਅਗਲਾ ਪ੍ਰੋਗਰਾਮ ਗੁਰੂ ਘਰ ਦੇ ਵਜ਼ੀਰ ਸਾਹਿਬਾਨ ਬੁੱਧੀਜੀਵੀਆਂ ਦੀ ਸ਼੍ਰੇਣੀ ਵਿੱਚੋਂ ਗਿਆਨੀ ਪਰਮਜੀਤ ਸਿੰਘ ਜੀ ਆਪ ਜੀ ਨੂੰ ਸਰਵਣ ਕਰਾਉਣਗੇ। ਫਤਿਹ ਦੀ ਸਾਂਝ ਪ੍ਰਾਪਤ ਕਰੀਏ, ਪਿਆਰ ਤੇ ਸਤਿਕਾਰ ਦੇ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਆਪ ਸੰਗਤਾਂ ਨੂੰ ਢਾਡੀ ਵਾਰਾਂ ਸਰਵਣ ਕਰਾ ਰਹੇ ਸਨ ਗਿਆਨੀ ਭਾਈ ਪ੍ਰਤਪਾਲ ਸਿੰਘ ਜੀ ਪਾਰਸ, ਜਿਨ੍ਹਾਂ ਨੇ ਬਾਬਾ ਆਦਮ ਜੀ ਦਾ ਇਤਿਹਾਸ ਸਰਵਣ ਕਰਾਇਆ ਹੈ। ਬਹੁਤ ਬਹੁਤ ਧੰਨਵਾਦ ਜੱਥੇ ਦਾ। ਹੁਣ ਜੋ ਕੈਲਗਰੀ ਦੇ ਨੌਜਵਾਨ ਬੱਚੇ ਬੱਚੀਆਂ ਹਨ, ਤਿੰਨਾਂ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ। 7 ਤੋਂ ਲੈ ਕੇ 7:45 ਵਜੇ ਤੱਕ ਭਾਈ ਦਵਿੰਦਰ ਸਿੰਘ ਜੀ ਖਾਲਸਾ ਖੰਨੇ ਵਾਲੇ ਹਾਜ਼ਰੀ ਭਰਨਗੇ। ਆਓ ਬੜੇ ਪਿਆਰ ਦੇ ਨਾਲ ਗੁਰਬਾਣੀ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

0: गुरु
1: वाहे गुरु।

ਠਾਕੁਰ ਤੁਮ ਪਹਿ ਅਰਦਾਸ ਜੀਓ ਪਿੰਡਾ ਸਭ ਤੁਮ ਮਾਤ ਪਿਤਾ ਹਮ ਬਾਰਿਕ ਤੁਮਰੀ ਕੀਰ ਪਾ ਮਹਿ ਕੋਈ ਨਾ ਜਾਨੀ ਤੁਮਰਾ ਉੱਚੇ ਤੇ ਉੱਚਾ ਸਗਲ ਸਮੱਗਰੀ ਤੁਮਰਾ ਸੂਤਰ ਤੁਮ ਤੇ ਹੋਏ ਸੋ ਤੁਮਰੀ ਗਾਤ ਮੇਤ ਨਾਨਕ ਦਾਸ ਸਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਤੇ ਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਸਿੰਘ ਹੋਈ ਸਹਾਈ ਅਰਜਨ ਹਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕਿਸ਼ਨ ਤੇ ਆਈਐ ਜਿਸ ਡਿੱਠੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਣ ਦੇ ਆਵੈ ਧਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰੱਖੜੀਆਂ ਤੇ ਛੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਸੰਗ ਨਿਭਾਹੀ ਤਨਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕਉ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤਾ ਮਨਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਚ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ

ਲਗਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਨਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਂ, ਨਿਤਾਣਿਆਂ ਦੇ ਤਾਂ, ਨਿਓਟਿਆਂ ਦੀ ਓਟ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ, ਆਪ ਜੀ ਦੀ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਦੀਵਾਨ ਸਜੇ, ਸਜੇ ਹੋਏ ਦੀਵਾਨਾਂ ਅੰਦਰ ਸੋਦਾ ਰਹਿਰਾ ਸਾਹਿਬ ਬਾਣੀ ਦੇ ਪਾਠ, ਢਾਡੀ ਵਾਰਾਂ ਅੰਮ੍ਰਿਤ ਗੁਰਬਾਣੀ ਦਾ ਕੀਰਤਨ, ਆਨੰਦ ਸਾਹਿਬ ਬਾਣੀ ਦਾ ਕੀਰਤਨ ਹੋਇਆ, ਸਮੁੱਚੀ ਸੇਵਾ ਨਿਭਾਉਂਦਿਆਂ ਆਪ ਜੀ ਦੇ ਦੱਸ ਰਿਹਾ ਪਾਸੋਂ ਬੇਅੰਤ ਭੁੱਲਾ ਬਖਸ਼ ਦੇਣਾ, ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਅੰਮ੍ਰਿਤ ਗੁਰਬਾਣੀ ਦਾ ਭਾਵ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ, ਦੁੱਖਾਂ ਦਲਿੱਦਰਾਂ ਦੇ ਨਾਸ ਕਰਨੇ, ਸੁੱਖਾਂ ਦੇ ਪ੍ਰਵੇਸ਼ ਕਰਨੇ, ਪਰਿਵਾਰਾਂ ਵਿੱਚ ਪਰਸਪਰ ਪਿਆਰ ਇਤਫਾਕ ਦੀ ਦਾਤ, ਨਾਮ ਦੀ ਦਾਤ, ਗੁਰਸਿੱਖੀ ਦੀ ਦਾਤ ਬਖਸ਼ਣੀ ਜੀ। ਖਾਲਸਾ ਪੰਥ ਦੀ ਸਦਾ ਚੜ੍ਹਦੀ ਕਲਾ ਕਰਨੀ, ਏਕਤਾ ਅਤੇ ਇਤਫਾਕ ਦੀ ਦਾਤ ਬਖਸ਼ਣੀ। ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ, ਹੁਕਮਨਾਮੇ ਦੀ ਦਾਤ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ, ਸੁੱਖ ਹੋਵੇ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ।

0: ਸਤਨਾਮ ਸ੍ਰੀ ਵਾਹਿਗੁਰੂ ਜੀ ਸਾਤ ਨਾ ਚਾਲੇ ਬਿਨ ਭਜਣਾ ਵਿਖਿਆ ਸਗਲੀ ਚਾਰਾ ਹਰ ਹਰ ਨਾਮ ਕਮਾਵਨਾ ਨਾਨਕ ਇਹੋ ਤਨ ਸਾਰਾ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾ ਸੁਖ ਟਲ ਗੁਰ ਸੇਵੀਐ ਐਨਸ ਸਹਿਜ ਸੁਭਾਈ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਧੰਨ ਵਾਹਿਗੁਰੂ ਜੀ ਟੋਡੀ ਮਹੱਲਾ ਪੰਜਵਾ ਮਾਈ ਮੇਰੇ ਮਨ ਕੋ ਸਖਾ ਕੋਟ ਅਨੰਦ ਰਾਜ ਸੁਖ ਭੁਗਵੈ ਹਸਿਮਰਤ ਬਿਨਸੈ ਸਭ ਦੁੱਖ ਮਾਈ ਮੇਰੇ ਮਨ ਕੋ ਸੁਖਾ ਕੋਟ ਅਨੰਦ ਰਾਜ ਸੁਖ ਭੁਗਵੈ ਹਸਿਮਰਤ ਬਿਨਸੈ ਸਭ ਦੁੱਖ ਰਹਾ ਕੋਟ ਜਨਮ ਕੇ ਕਿਲਬਿਕ ਨਾਸ ਹੈ ਸਿਮਰਤ ਪਾਵਨ ਤਨ ਮਨ ਸੁਖ ਦੇਖ ਸਰੂਪ ਪੂਰਨ ਪਈ ਆਸਾ ਦਰਸ਼ਨ ਭੇਟਦਾ ਉਤਰੀ ਭੋਕਾ ਚਾਰ ਪਦਾਰਥ ਅਸ਼ਟਮਾ ਸਿੱਧ ਕਾਮ ਤੇਨ ਪਾ ਜਾਤ ਹਰ ਹਰ ਦੁੱਖ ਨਾਨਕ ਸਰਨ ਕਹੀ ਸੁਖ ਸਾਗਰ ਜਨਮ ਮਰਨ ਗਰਬਨਾ ਧੋਖਾ ਨਾਨਕ ਸਰਨ ਗਈ ਸੁਖ ਸਾਗਰ ਜਨਮ ਮਰਨ ਫਿਰ ਗਰਬਨਾ ਧੋਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮ ਲੱਜਾਏ ਘਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਰਹਾਓ ਨਾਨਕ ਪ੍ਰਭ ਅਬਿਨਾਸੀ ਤਾ ਕੀ ਸੇਵਨਾ ਬਿਰਥੀ ਜਾਸੀ ਅਣਦ ਕਰ ਹੈ ਤੇਰੇ ਦਾਸਾ ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ। ਤਾਤੀ ਵਾਉਨ ਲੱਗਈ ਪਾਰ ਬ੍ਰਹਮ ਸ਼ਰਣਾਈ ਚੌਗਿਰਦ ਹਮਾਰੈ ਰਾਮ ਕਾਰ ਦੁਖ ਲਗੈ ਨਾ ਪਾਈ। ਸਤਿਗੁਰ ਪੂਰਾ ਭੇਟਿਆ ਜਨ ਬਣਤ ਬਣਾਈ ਰਾਮ ਨਾਮ ਔਖਦ ਦੀਆ ਏ ਕਾਲ ਬਿਲਾਈ ਰਹਾਉ ਰਾਖ।

ਓਂਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵਹੁ ਸੋਹਿਲਾ ਸਿਵਰ ਹੋ ਸਿਰਜਣਹਾਰੋ। ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ, ਹੋ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀਐ ਨੰਦੇ ਖੈਗਾ ਦੇਵਣਹਾਰ, ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵਹੁ ਤੇਲ, ਦੇਹੋ ਸੱਜਣ ਅਸੀਸੜੀਆਂ ਜਿਉ ਹੋਵੈ ਸਾਹਿਬ ਸਿਓ ਮੇਲ। ਘਰ ਘਰ ਏਹੋ ਪਹੁਚਾ ਸਦੜੇ ਨਿਤ ਪਵਨ, ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ। ਰਾਗਾਸਾ ਮਹੱਲਾ ਪਹਿਲਾ, ਸ਼ਿਅ ਘਰ ਸ਼ਿਅ ਗੁਰ ਸ਼ਿਅ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ ਰਹਾਉ। ਵਿਸਵੇ ਚਸਿਆ ਘੜੀਆ ਪਹਿਰਾ, ਥਿੱਥੀ ਵਾਰੀ ਮਾਹੋ ਹੋਆ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਗੇ ਕੇਤੇ ਵੇਸ। ਰਾਗ ਤਨਾ ਸ੍ਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆਨ ਲੋ ਪਵਣ ਚਵਰੋ ਕਰੇ, ਸਗਲ ਬਨਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ। ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕਹੋ, ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਇਵ ਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ, ਦਿਸਦੈ ਚਾਨਣ ਸਭ ਮਹਿ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਅਨ ਦਿਨ ਮੋਹੇ ਆਹੀ ਪਿਆਸਾ, ਕਿਰਪਾ ਜਲ ਦੇਹ ਨਾਨਕ ਸਾਰੰਕੋ, ਹੋਏ ਜਾਤੇ ਤੇਰਾ ਨਾਇ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾਹੇ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾਹੇ, ਕਰ ਸਾਧੂ ਅੰਜਲੀ ਪੁਨ ਵੱਡਾਹੇ, ਕਰ ਡੰਡੌਤ ਪੁਨ ਵੱਡਾਹੇ ਰਹਾਉ। ਸਾਖਤ ਹਰ ਸਾਧਨਾ ਜਾਣਿਆ, ਤਿਨ ਅੰਤਰ ਹੋਂ ਮੈਂ ਕੰਡਾਹੇ, ਜਿਉ ਜਿਉ ਚਲਹਿ ਚੁਬੈ ਦੁਖ ਪਾਵਹਿ, ਜਮਕਾਲ ਸਹਿ ਹੈ ਸਿਰ ਡੰਡਾਹੇ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾਹੇ, ਅਬਨਾਸੀ ਪੁਰਖ ਪਾਇਆ ਪਰਮੇਸੁਰ, ਬਹੁ ਸੋਬ ਖੰਡ ਬ੍ਰਹਿਮੰਡਾਹੇ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾਹੇ, ਜਨ ਨਾਨਕ ਨਾਮ

ਨਾਨਕ ਸਭ ਕੋਈ ਨਾਉਂ ਨਾ ਜਾਣੀ ਮੇਰਾ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਮਰਾਉ ਸ੍ਰੀ ਹਰਿ ਰਾਇ ਸ੍ਰੀ ਹਰਿ ਕਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਇ ਤੇਗ ਬਹਾਦਰ ਸਿਮਰਿਆ ਘਰ ਨੌਣ ਦਿਆਵੈ ਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਹੇ ਨਿਮਾਣਿਆਂ ਦੇ ਮਾਂ ਨੀ ਤਾਣਿਆਂ ਦੇ ਤਾਂ ਨੀ ਓਟਿਆਂ ਦੀ ਓਟ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਆਪ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦੀਦਾਰੇ ਦੇ ਕੇ ਸੰਗਤਾਂ ਨੂੰ ਨਿਹਾਲ ਕੀਤਾ ਦੀਵਾਨਾਂ ਦੀ ਸਮਾਪਤੀ ਤੋਂ ਬਾਅਦ ਆਪ ਜੀ ਦੇ ਸਰੂਪ ਦੀ ਸੇਵਾ ਕਰਦਿਆਂ ਸੋਲ੍ਹਾਂ ਸਾਹਿਬ ਬਾਣੀ ਦੇ ਪਾਠ ਕਰਦਿਆਂ ਬੇਅੰਤ ਭੁੱਲਾਂ ਬਖਸ਼ ਦੇਣਾ ਹੁਣ ਕਿਰਪਾ ਕਰੋ ਆਪਣੇ ਨਿੱਜ ਸਥਾਨਾਂ 'ਤੇ ਬਿਰਾਜਮਾਨ ਹੋ ਕੇ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਣਾ ਅੰਮ੍ਰਿਤ ਵੇਲੇ ਖੁੱਲ੍ਹੇ ਦਰਸ਼ਨ ਦੇ ਦਾਰੇ ਦੇ ਕੇ ਨਿਹਾਲ ਕਰਨਾ ਜੀ ਸੁੱਖ ਹੋਵੇ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ

ਜਿਨ ਹਰ ਨਾਮ ਹਰ ਨਾਮ ਜਿਨ ਨਾਨਕ ਸਤ ਗੋਰਾ ਤਿਨ ਹਰ ਪੂਜ ਹਰ ਪੂਜ ਜਿਥਾ ਜਾਏ ਬਹਿ ਮੇਰਾ ਸੋ ਥਾਨ ਸੁਹਾਵਾ

0: ਦਾ ਤਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਨ ਭਾਵੇ
1: पंथ की राज करेगा राज करेगा चूल ते निशान रहें लाग ते दीवान है ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗਵਾਇਆ ਜੈ ਧਨ ਭਾਗ ਮਥਾਣੇ ਬਾਹਾਂ ਪਕੜ ਠਾਕੁਰ ਹੋ ਕਿੱਦੀ ਗੁਣ ਅਵਗਣ ਨਾ ਪਛਾਣੇ ਗੁਣ ਹਾਰ ਤੈ ਪਾਇਆ ਰੰਗ ਲਾਲ ਬਣਾਇਆ ਤਿਸ ਹੱਬੋ ਕਿਛ ਸੁਹੰਦਾ ਜਨ ਨਾਨਕ ਧਨ ਸੁਹਾਗਣ ਸਾਈ ਜਿਸ ਸੰਗ ਪਤਾਰ ਵਸੰਦਾ ਯਾਰ ਵੇ ਨਿਤ ਸੁਖ ਸੁਖੇਦੀ ਸਾ ਮੈਂ ਪਾਈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈਤ ਸ੍ਰੀ ਮਹੱਲਾ ਪੰਜਵਾਂ। ਛੰਤ ਘਰ ਪਹਿਲਾ, ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਸਲੋਕ। ਦਰਸ਼ਨ ਪਿਆਸੀ ਦਿਨ ਸੁਰਾਤ, ਚਿਤਵਾ ਅਨ ਦਿਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਅੱਜ ਦਾ ਇਹ ਪਾਵਨ ਸ੍ਰੀ ਮੁੱਖ ਵਾਕ ਪੰਚਮ ਗੁਰਦੇਵ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ।

ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਜੈਤ ਸਰੀ ਰਾਗ ਅਧੀਨ ਸਤਿਗੁਰੂ ਪਾਤਸ਼ਾਹ ਦੇ ਪਾਵਨ ਅੰਗ 703 ਤੋਂ ਆਰੰਭ ਹੋ ਕੇ 704 ਉੱਪਰ ਸੰਪੂਰਨ ਹੁੰਦਾ ਹੈ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੁਸੀ ਭੀ ਸੱਚ ਸੁੱਚ।

ਭਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾ ਲੱਖ ਹੋਹੇ ਤਾਂ ਇੱਕ ਨਾ ਚੱਲੈ ਨਾਲ ਕਿਉਂ ਸੱਚੇ।

ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਏ

ਲੈ ਫਿਰ ਦੇਹ ਗਾਵੈ ਕੋ ਜਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈ ਦੇ ਥੱਕ ਪਾਹੇ ਜੁਗਾ

ਭਾਖਿਆ ਭਾਉ ਅਪਾਰ, ਆਖਹਿ ਮੰਗਹਿ ਦੇਹ ਦੇਹ, ਦਾਤ ਕਰੇ ਦਾਤਾਰ। ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ, ਮੂੰਹੋਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ। ਅੰਮ੍ਰਿਤ

ਸੰਸਾਰ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁਖ ਘਰ ਲੈ ਜਾਏ, ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ। ਜਿਹੋ ਜਾਣਾ ਆਖਾ ਨਾਹੀ, ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੀਰਥ ਨਾਵਾ ਜੇ ਤਿਸ ਭਾਵਾ, ਵਿਣ ਭਾਣੇ ਕੇ ਨਾਏ ਕਰੀ, ਜੇਤੀ ਸਿਰਠ ਉਪਾਈ ਵੇਖਾ, ਵਿਣ ਕਰਮਾਂ ਕੇ ਮਿਲੈ ਲਈ। ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ, ਨਾਲ ਚੱਲੈ ਸਭ ਕੋਏ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗਲੇ। ਜੇ ਤਿਸ ਨਦਰ ਨਾ ਆਵਈ, ਤਾਂ ਵਾਤ ਨਾ ਪੁੱਛੈ ਕੇ, ਕੀਟਾ ਅੰਦਰ ਕੀਟਕਾਰ ਦੋਸ਼ੀ ਦੋਸ਼ ਧਰੇ, ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆ ਗੁਣ ਦੇ, ਤੇਹਾ ਕੋਏ ਨਾ ਸੁਝਈ, ਜੇ ਤਿਸ ਗੁਣ

ਕਾਲ ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼, ਸੁਣਿਆ ਈਸ਼ਰ ਵਰਮਾ ਇੰਦ, ਸੁਣਿਆ ਮੁੱਖ ਸਾਲਾ ਹਣਮੰਦ, ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮਰਤ ਵੇਦ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼, ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅੜਸਠ ਕਾ ਇਸ਼ਨਾਨ, ਸੁਣਿਆ ਪੜ ਪੜ ਪਾਵਹਿ ਮਾਨ, ਸੁਣਿਆ ਲਾਗੈ ਸਹਿਜ ਧਿਆਨ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼।

ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸੁਆਲਿਹੋ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰੀਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਓ ਅਸੰਖ ਪੂਜਾ ਅਸੰਖ ਤਪਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖ ਸਾਰ ਅਸੰਖ ਮੋਹਨ ਲਿਵਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵੱਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋਹ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੀ ਜਿਵ ਫੁਰਮਾਏ ਤਿਵ ਤਿਵ ਪਾਹੇ ਜੇਤਾ ਕੀਤਾ ਤੇਤਾ ਨਾਉ ਵਿਣ ਨਾਵੈ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਾਂ ਦੇਹ ਪਾਣੀ ਧੁੱਤ ਉਤਰ ਸਖੇਹ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ ਭਰੀਐ ਮਤ ਪਾਪਾ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਣਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵਹੋ ਜਾਹੋ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਥਾਥ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸੇ ਰੁੱਤੀ ਮਾਹ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਹ ਨਾ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਈ ਕਿਵ ਕਰੇ ਆਖਾ ਕਿਵ ਸਾਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਇਆ ਨਾ ਸੋਹੈ ਪਾਤਾਲਾ ਪਾਤਾਲ ਲੱਖ ਆਗਾਸ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਸ ਅਠਾਰਹ ਕਹਿਣ ਕਤੇਬਾ ਅਸੁਲੂ ਇੱਕ ਧਾਰ।

ਜਾਣੀ ਹੈ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਾਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵੀਸਰਹਿ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕੇਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਇਹੋ

ਕਰ ਕਿਤੇ ਲੈ ਲੈ ਮੁਕਰ ਪਾਹੇ, ਕਿਤੇ ਮੂਰਖ ਖਾਹੀ ਖਾਹੇ, ਕਿਤਿਆ ਦੁੱਖ ਭੂਖ ਸਦਮਾਰ, ਇਹ ਭੇਦਾਤ ਤੇਰੀ ਦਾ ਤਾਰ। ਬੰਦ ਖਲਾਸੀ ਭਾਣੇ ਹੋਏ, ਹੋਰ ਆਖ ਨਾ ਸਕੈ ਕੋਏ, ਜੇ ਕੋ ਖਾਏ ਕਾਖਣ ਪਾਏ, ਉਹ ਜਾਣੈ ਜੇਤੀਆਂ ਮੁਖ ਖਾਏ। ਆਪੇ ਜਾਣੈ ਆਪੇ ਦੇ, ਆਖ ਐਸੇ ਭੇਕੇ ਈ ਕੇ, ਜਿਸਨੂੰ ਬਖਸ਼ੇ ਸਿਫਤ ਸਾਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਅਮੁੱਲ ਭੰਡਾਰ। ਅਮੁੱਲ ਆਵਹਿ ਅਮੁੱਲ ਲੈ ਜਾਹੇ, ਅਮੁੱਲ ਭਾਏ ਅਮੁੱਲਾ ਸਮਾਹੇ। ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ। ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫੁਰਮਾਨ। ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ। ਆਖੇ ਵੇਦ ਪਾਠ ਪੁਰਾਣ, ਆਖੇ ਪੜ੍ਹੇ ਕਰਹਿ ਵਖਿਆਣ। ਆਖੇ ਬਰਮੇ ਆਖੇ ਇੰਦ, ਆਖੇ ਗੋਪੀ ਤੈ ਗੋਵਿੰਦ। ਆਖੇ ਈਸ਼ਰ ਆਖੇ ਸਿੱਧ, ਆਖੇ ਕੀਤੇ ਕੀਤੇ ਬੁੱਧ। ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ। ਕੀਤੇ ਆਖੇ ਆਖਣ ਪਾਹੇ, ਕੀਤੇ ਕਹਿ ਕਹਿ ਉੱਠ ਉੱਠ ਜਾਹੇ। ਕੀਤੇ ਕੀਤੇ ਹੋਰ ਕਰੇ, ਤਾਂ ਆਖ ਨਾ ਸਕੈ ਕੇਈ ਕੇ, ਜੇਵੜ ਭਾਵੈ ਤੇਵੜ ਹੋਏ, ਨਾਨਕ ਜਾਣੈ ਸਾਚਾ ਸੋਏ। ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾਵਾਰਾ ਗਾਵਾਰ। ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਵਣ ਹਾਰੇ। ਕੇਤੇ ਰਾਗ ਪਰੀ ਸਿਓ ਕਹੀਅਨ, ਕੇਤੇ ਗਾਵਣ ਹਾਰੇ। ਗਾਵੈ ਤੁਹਨੋ ਪੌਣ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵੈ ਚਿਤ ਗੁਪਤ ਲਿਖ ਜਾਣੈ, ਲਿਖ ਲਿਖ ਧਰਮ ਵਿਚਾਰੇ। ਗਾਵੈ ਈਸ਼ਰ ਬਰਮਾ ਦੇਵੀ, ਸੋਹਨ ਸਦਾ ਸਵਾਰੇ। ਗਾਵੈ ਇੰਦ ਇੰਦਾਸਣ ਬੈਠੇ, ਦੇਵਤਿਆਂ ਦਰ ਨਾਲੇ। ਗਾਵੈ ਸਿੱਧ ਸਮਾਧੀ ਅੰਦਰ, ਗਾਵਨ ਸਾਧ ਵਿਚਾਰੇ। ਗਾਵਨ ਜਤੀ ਸਤੀ ਸੰਤੋਖੀ, ਗਾਵੈ ਵੀਰ ਕਰਾਰੇ। ਗਾਵਨ ਪੰਡਿਤ ਪੜ੍ਹਨ ਰਖੀਸਰ, ਜੁਗ ਜੁਗ ਵੇਦਾਂ ਨਾਲੇ। ਗਾਵੈ ਮੋਹਣੀਆਂ ਮਨ ਮੋਹਨ, ਸੁਰਗਾ ਮੱਛ ਪਿਆਲੇ। ਗਾਵਨ ਰਤਨੋ ਪਾਏ ਤੇਰੇ, ਅੜਸਠ ਤੀਰਥ ਨਾਲੇ। ਗਾਵੈ ਜੋਧ ਮਹਾਬਲ ਸੂਰਾ, ਗਾਵੈ ਖਾਣੀ ਚਾਰੇ। ਗਾਵੈ ਖੰਡ ਮੰਡਲ ਵਰ ਭੰਡਾ, ਕਰ ਕਰ ਰੱਖੇ ਧਾਰੇ। ਸੇਈ ਤੁਧਨੋ ਗਾਵੈ, ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਗਾਵਨ, ਸੇ ਮੈਂ ਚਿਤਨਾ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ। ਹੈ ਭੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ, ਕਰ ਕਰ ਜਿਨਸੀ, ਮਾਇਆ ਜਿਨ ਉਪਾਈ। ਕਰ ਕਰ ਵੇਖਿਆ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹ ਸਾਹਾ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰੇ ਵਿਭੂਤ। ਖਿੰਥਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ। ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਆਦੇਸ਼ ਤੇ ਸਿਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼। ਭੁਗਤ ਗਿਆਨ ਦਇਆ ਭੰਡਾਰਨ, ਘਟ ਘਟ ਵਾਜਹਿ ਨਾਦ। ਆਪ

ਅਨਾਦ ਅਨਾਥ ਜੁਗ ਜੁਗ ਏਕੋ ਵੇਸ। ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਣ, ਜਿਵ ਤਿਸ ਭਾਵੈ ਤਵੈ ਚਲਾਵੈ ਜਿਵ ਹੋਵੈ ਫੁਰਮਾਣ। ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਿਡਾਣ, ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰ ਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ। ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਇੱਕ ਦੂਜੀ ਬਹੁ ਲੱਖ ਹੋਹੇ ਲੱਖ ਹੋ ਵਹਿ ਲੱਖ ਵੀਸ, ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ਼, ਏ ਤਰਾਹ ਪੱਤ ਪਵੜੀਆ ਚੜੀਆ ਹੋਏ ਇਕੀਸ। ਸੁਣ ਗੱਲਾ ਆਕਾਸ਼ ਕੀ ਕੀਟਾ ਆਈ ਰੀਸ, ਨਾਨਕ ਨਦਰੀ ਪਾਈ ਹੈ ਕੂੜੀ ਕੂੜਾ ਠੀਸ। ਆਖਣ ਜੋਰ ਚੁਪੈ ਨਹਿ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ, ਜੋਰ ਨਾ ਜੀਵਨ ਮਰਨ ਨਹਿ ਜੋਰ, ਜੋਰ ਨਾ ਰਾਜਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ। ਜਿਸ ਹੱਥ ਜੋਰ ਘਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੈ ਸੋਹਨ ਪੰਚ ਪ੍ਰਵਾਨ, ਨਦਰੀ ਕਰਮ ਪਵੈ ਨੀਸਾਣ। ਕੱਚ ਪਕਾਈ ਉਥੈ ਪਾਏ, ਨਾਨਕ ਗਇਆ ਜਾਪੈ ਜਾਏ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ, ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼, ਕੇਤੇ ਬਰਮੇ ਘਾੜਤ ਘੜੀ ਹੈ ਰੂਪ ਰੰਗ ਕੇ ਵੇਸ, ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਤੂੰ ਉਪਦੇਸ਼, ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ, ਕੇਤੇ ਦੇਵ ਦਾਨਵ ਮੁਨ, ਕੇਤੇ ਕੇਤੇ ਰਤਨ ਸਮੁੰਦ, ਕੇਤੀਆ ਖਾਣੀ ਕੇਤੀਆ ਬਾਣੀ, ਕੇਤੇ ਪਾਤ ਨਿਰਿੰਦ, ਕੇਤੀਆ ਸੁਰਤੀ ਸੇਵਕ ਕੇਤੇ, ਨਾਨਕ ਅੰਤ ਨਾਂਤ। ਗਿਆਨ ਖੰਡ ਮਹਿ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋੜ ਆਨੰਦ। ਸਰਮ ਖੰਡ ਕੀ ਬਾਣੀ ਰੂਪ, ਤਿੱਥੈ ਘਾੜਤ ਘੜੀਐ ਬਹੁਤ ਅਨੂਪ, ਤਾ ਕੀ ਆ ਗੱਲਾਂ ਕਥੀਆ ਨਾ ਜਾਹੇ, ਜੇ ਕੋ ਕਹੈ ਪਿੱਛੈ ਪਛੁਤਾਏ। ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਤਿੱਥੈ ਘੜੀਐ ਸੁਰਾ ਸਿੱਧਾ ਕੀ ਸੁੱਧ। ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਧ ਮਹਾਂਬਲ ਸੂਰ, ਤਿਨ ਮੈਂ ਰਾਮ ਰਹਿਆ ਭਰਪੂਰ, ਤਿੱਥੈ ਸੀਤੋ ਸੀਤਾ ਮਹਿਮਾ ਮਾਹੇ। ਤਾ ਕੇ ਰੂਪ ਨਾ ਕਥਨੇ ਜਾਹੇ, ਨਾ ਉਹ ਮਰਹਿ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ। ਤਿੱਥੈ ਭਗਤ ਵਸੈ ਕੇ ਲੋ, ਕਰਹਿ ਆਨੰਦ ਸੱਚਾ ਮਨ ਸੋਏ, ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰਭੰਡ, ਜੇ ਕੋ ਕਥੈ ਤਾਂ ਅੰਤ ਨਾਂਤ। ਤਿੱਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਜਤ ਪਹਾਰਾ ਧੀਰਜ ਸੁਨਿਆਰ, ਅਹਰਣ ਮਤ ਵੇਦ ਹਥਿਆਰ, ਭਉ ਖੱਲਾ ਅਗਨ ਤਪਤਾਉ, ਭਾਂਡਾ ਭਾਉ ਅੰਮ੍ਰਿਤ ਤਿਤ ਢਾਲ, ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਸਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹੱਤ, ਦਿਵਸ ਰਾਤ ਦੁਇ ਦਾਈ ਦਾਇਆ, ਖੇਲੈ ਸਗਲ ਜਗਤ। ਚੰਗੀ

ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਮੀ ਛਪੈ ਛੰਦ ਤੁਆ ਪ੍ਰਸਾਦ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜੇਹੇ ਰੂਪ ਰੰਗ ਅਰ ਰੇਖ ਭੇਖ ਕੋਉ ਕਹਿ ਨ ਸਕਤ ਕੇਹੇ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋਜ ਕਿਹ ਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਵਨ ਤ੍ਰਿਣ ਕਹਿਤ ਤੁਆ ਸਰਵਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਭੁਜੰਗ ਪ੍ਰਯਾਤ ਛੰਦ ਨਮਸਤਵੰਗ ਅਕਾਲੇ ਨਮਸਤਵੰਗ ਕਿਰਪਾਲੇ ਨਮਸਤੰਗ ਅਰੂਪੇ ਨਮਸਤੰਗ ਅਨੂਪੇ ਨਮਸਤੰਗ ਅਭੇਖੇ ਨਮਸਤੰਗ ਅਲੇਖੇ ਨਮਸਤੰਗ ਅਕਾਏ ਨਮਸਤੰਗ ਅਜਾਏ ਨਮਸਤੰਗ ਅਗੰਜੇ ਨਮਸਤੰਗ ਅਪੰਜੇ ਨਮਸਤੰਗ ਅਨਾਮੇ ਨਮਸਤੰਗ ਅਠਾਮੇ ਨਮਸਤੰਗ ਅਕਰਮੰਗ ਨਮਸਤੰਗ ਅਧਰਮੰਗ ਨਮਸਤੰਗ ਅਨਾਮੰਗ ਨਮਸਤੰਗ ਅਤਾਮੰਗ ਨਮਸਤੰਗ ਅਜੀਤੇ ਨਮਸਤੰਗ ਅਪੀਤੇ ਨਮਸਤੰਗ ਅਬਾਹੇ ਨਮਸਤੰਗ ਅਟਾਹੇ ਨਮਸਤੰਗ ਨੀਲੇ ਨਮਸਤੰਗ ਅਨਾਦੇ ਨਮਸਤੰਗ ਅਛੇਦੇ ਨਮਸਤੰਗ ਅਗਾਧੇ ਨਮਸਤੰਗ ਅਗੰਜੇ ਨਮਸਤੰਗ ਅਪੰਜੇ ਨਮਸਤੰਗ ਉਦਾਰੇ ਨਮਸਤੰਗ ਅਪਾਰੇ ਨਮਸਤੰਗ ਸੋਏਕੈ ਨਮਸਤੰਗ ਅਨੇਕੈ ਨਮਸਤੰਗ ਅਭੂਤੇ ਨਮਸਤੰਗ ਅਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਅਭੂਤੇ ਨਮਸਤੰਗ ਅਲੋਕੇ ਨਮਸਤੰਗ ਅਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਅਥਾਪੇ ਨਮਸਤੰਗ ਨਿਰਤਾਪੇ ਨਮਸਤੰਗ ਅਥਾਪੇ ਨਮਸਤੰਗ ਤਰਮਾਨੇ ਨਮਸਤੰਗ ਨਿਧਾਨੇ ਨਮਸਤੰਗ ਅਗਾਹੇ ਨਮਸਤੰਗ ਅਬਾਹੇ ਨਮਸਤੰਗ ਤਰਵਰਗੇ ਨਮਸਤੰਗ ਅਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੁਜੋਗੇ ਨਮਸਤੰਗ ਅਰੰਗੇ ਨਮਸਤੰਗ ਅਭੰਗੇ ਨਮਸਤੰਗ ਅਗਮੇ ਨਮਸਤਸਤਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਅਜਾਤੇ ਨਮਸਤੰਗ ਅਪਾਤੇ ਨਮਸਤੰਗ ਅਮਜਵੇ ਨਮਸਤਸਤਜਵੇ ਅਦੇਸਤੰਗ ਅਦੇਸੇ ਨਮਸਤੰਗ ਅਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵੈ ਨਮਸਤੰਗ ਅਭੇਵੈ ਨਮਸਤੰਗ ਅਜਨਮੇ ਨਮਸਤੰਗ ਸੁਬਨਮੇ ਨਮੋ ਸਰਬ ਗੌਨੇ ਨਮੋ ਸਰਬ ਭੌਨੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰਗ ਅਵਰਨੇ ਨਮਸਤੰਗ ਅਵਰਨੇ ਨਮਸਤੰਗ ਜਰਾਰੰਗ ਨਮਸਤੰਗ ਕਿਰਤਾਰੰਗ ਨਮੋ ਸਰਬ ਧੰਦੇ ਨਮੋਸਤ ਅਬੰਧੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਵਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਤ ਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਛੰਦ ਤੁਆ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਪੂ ਹੈ ਲੇਖ ਹੈ ਭੇਖ ਹੈ ਨਾਮ ਹੈ ਕਾਮ ਹੈ ਅਤੇ ਹੈ ਭੇ ਹੈ ਜੀਤ ਹੈ ਪੀਤ ਹੈ ਤਰਮਾਨ ਹੈ ਨਿਧਾਨ ਹੈ ਤਰਵਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਨਮ ਹੈ ਅਵਰਨ ਹੈ ਅਭੂਤ ਹੈ ਭਰਨ ਹੈ ਅਗੰਜ ਹੈ ਭੰਜ ਹੈ ਅਚੂਜ ਹੈ ਚੰਜ ਹੈ ਅਮੀਕ ਹੈ ਰਫੀਕ ਹੈ ਤੰਦ ਹੈ ਬੰਧ ਹੈ ਨਿਰਬੂਝ ਹੈ ਅਸੂਝ ਹੈ ਅਕਾਲ ਹੈ ਅਜਾਲ ਹੈ ਅੱਲਾਹ ਹੈ ਅਜਾ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸਰੀਕ ਹੈ ਨਿਰਲੰਬ ਹੈ ਅਸੰਭ ਹੈ ਅਗੰਮ ਹੈ ਅਜੰਮ ਹੈ ਅਭੂਤ ਹੈ ਅਛੂਤ ਹੈ ਅਲੋਕ ਹੈ ਅਸੋਕ ਹੈ ਅਕਰਮ ਹੈ ਅਭਰਮ ਹੈ ਅਜੀਤ ਹੈ ਅਭੀਤ ਹੈ ਅਬਾਹ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਯਾਤ ਛੰਦ ਨਮੋ ਸਰਬ ਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗੌਣੇ ਨਮੋ ਸਰਬ ਪੌਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਸਤੀ ਵਿਭੂਤੇ ਕਲੰਕੰ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸੁਰੰਗ ਪਰਮ ਰੂਪੇ ਨਮੋ ਜੋਗ ਜੋਗੇ ਸੁਰੰਗ ਪਰਮ ਸਿੱਧੇ ਨਮੋ ਰਾਜ ਰਾਜੇ ਸੁਰੰਗ ਪਰਮ ਬ੍ਰਿਧੇ ਨਮੋ ਸ਼ਸਤ੍ਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ
ਅਪੇਖੀ ਅਪਰਮੀ ਅਭੋਗੀ ਅਭੁਗਤੇ ਨਮੋ ਜੋਗ ਜੋਗੇ ਸੁਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ

ਸਰਬ ਪਾਲਕ ਸਰਬ ਕਾਲਕ ਸਰਬ ਕੋਪਨ ਕਾਲ ਜਤਰ ਤਤਰ ਬਿਰਾਜ ਹੀ ਅਵਧੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾਕਰ ਰੂਪ ਰੰਗ ਨਾ ਰੇਖ ਆਦਿ ਪੁਰਖੋਦਾਰ ਮੂਰਤ ਜੋ ਨਾ ਸੇਖ ਦੇਸ ਔਰ ਨਾ ਭੇਸ ਜਾਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ ਨਾਮ ਕਾਮ ਵਿਹੀਨ ਭੇਖਤ ਧਾਮ ਹੂ ਨਹ ਜਾਹੇ ਸਰਬ ਮਾਨ ਸਰਵਤਰ ਮਾਨ ਸਦੈਵ ਮਾਨਤ ਤਾਹੇ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਖੇਲ ਖੇਲਨ ਅੰਤ ਕੋ ਫਿਰ ਏਕ ਦੇਵ ਭੇਵ ਨਾ ਜਾਨਹੀ ਜਿਹ ਬੇਦ ਔਰ ਕਤੇਵ ਰੂਪ ਰੰਗ ਨਾ ਜਾਤ ਪਾਤ ਸੋ ਜਾਨਹੀ ਕਿਹ ਦੇਵ ਤਾਤ ਮਾਤ ਨਾ ਜਾਤ ਜਾਕਰ ਜਨਮ ਮਰਨ ਵਿਹੀਨ ਚੱਕਰ ਬੱਕਰ ਫਿਰੈ ਚਤਰ ਚੱਕ ਮਨ ਹੀ ਪੁਰਤੀਨ ਲੋਕ ਚੌਦਹ ਕੇ ਬਖੈ ਜਗ ਜਪ ਹੀ ਜਿਹ ਜਾਪ ਆਦਿ ਦੇਵ ਅਨਾਦ ਮੂਰਤ ਥਾਪਿਓ ਸਭੈ ਜਿਹ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਵਿਸਵ ਰਚਿਓ ਸਵਯੰ ਭਵ ਗੜਨ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਅਦੇਸ ਧਰਮ ਧਾਮ ਸੋ ਭਰਮ ਰਹਿਤ ਅਭੂਤ ਅਲਖ ਅਭੇਸ ਅੰਗ ਰਾਗ ਨਾ ਰੰਗ ਜਾ ਕਹਿ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕ ਅਨੁਸਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦਿ ਰੂਪ ਸੂਤ ਅੰਗਹੀਨ ਭੰਗਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਪਾਰ ਸਰਬਗੰਤਾ ਸਰਬਹੰਤਾ ਸਰਬ ਤੇਨ ਭੇਖ ਸਰਬ ਸ਼ਾਸਤ੍ਰ ਨਾ ਜਾਨਹੀ ਜੇ ਰੂਪ ਰੰਗ ਅਰ ਰੇਖ ਪਰਮ ਵੇਦ ਪੁਰਾਣ ਜਾ ਕਹਿ ਨੇਤ ਭਗਤ ਨਿਤ ਘੋੜ ਸਿਮਰਤ ਪੁਰਾਣ ਸ਼ਾਸਤ੍ਰ ਨ ਆਵ ਹੀ ਵਹ ਚਿਤ ਮਦ ਭਾਰ ਛੰਦ ਤਵਾ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਅਪਾਰ ਆਸਨ ਅਭੰਗ ਉਪਮਾ ਅਨੰਗ ਅਨੁਭਵ ਪ੍ਰਕਾਸ਼ ਨਿਸ ਦਿਨ ਅਨਾਸ ਆਜਾਨ ਬਾਹੂ ਸ਼ਾਹਾਨ ਸ਼ਾਹੁ ਰਾਜਾਨ ਰਾਜਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲ ਅਨਭੂਤ ਅੰਗ ਆਭਾ ਭੰਗ ਗਤ ਮਿਤ ਅਪਾਰ ਗੁਣ ਗਨ ਉਦਾਰ ਮੁਨ ਗਨ ਪ੍ਰਣਾਮ ਨਿਰਭੈ ਨਿਕਾਮ ਅਤ ਦੁਤ ਪ੍ਰਚੰਡ ਮਿਤ ਗਤ ਅਖੰਡ ਅਲਿਸਿਆ ਕਰਮ ਅਦ੍ਰਿਸਿਆ ਧਰਮ ਸਰਵਾ ਭਰਨ ਅਡਿਆ ਅੰਡੰਡ ਵਾਢਿਆ ਚਾਚਰੀ ਛੰਦ ਤੁਆ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਅੰ ਕਰੀਅੰ ਨਿਰਨਾਮੇ ਅਕਾਮੇ ਭੁਜੰਗ ਪ੍ਰਯਾਤ ਛੰਦ ਚਤਰ ਚਕਰ ਕਰਤਾ ਚਤਰ ਚਕਰ ਹਰਤਾ ਚਤਰ ਚਕਰ ਦਾਨੇ ਚਤਰ ਚਕਰ ਜਾਨੇ ਚਤਰ ਚਕਰ ਵਰਤੀ ਚਤਰ ਚਕਰ ਭਰਤੀ ਚਤਰ ਚਕਰ ਪਾਲੇ ਚਤਰ ਚਕਰ ਕਾਲੇ ਚਤਰ ਚਕਰ ਪਾਸੇ ਚਤਰ ਚਕਰ ਵਾਸੇ ਚਤਰ ਚੱਕਰ ਮਾਨਿਆ ਚਤਰ ਚੱਕਰ ਦਾਨਿਆ ਚਾਚਰੀ ਛੰਦ ਨਾ ਸਤਰੈ ਨਾ ਮਿੱਤਰੈ ਨਾ ਭਰਮੰਗ ਨਾ ਪਿੱਤਰੈ ਨਾ ਕਰਮੰਗ ਨਾ ਕਾਏ ਅਜਨਮੰਗ ਅਜਾਏ ਨਾ ਚਿੱਤਰੈ ਨਾ ਮਿੱਤਰੈ ਪਰੇ ਹੈ ਪਵਿੱਤਰੈ ਪ੍ਰਥੀਸੈ ਅਦੀਸੈ ਅਦ੍ਰਿਸੈ ਕ੍ਰਿਸੈ ਭਗਵਤੀ ਛੰਦ ਤੁਆ ਪ੍ਰਸਾਦ ਕਥ ਤੇ ਕਿਹਾ ਛਿਜ ਦੇਸੈ ਕਿਹਾ ਪਿਜ ਭੇਸੈ ਕਿਹਾ ਗੰਜ ਕਰਮੈ ਕਿਹਾ ਪੰਜ ਭਰਮੈ ਕਿਹਾ ਪਿਜ ਲੋਕੈ ਕਿਹਾ ਦਿੱਤ ਸੋਕੈ ਕਿ ਅਵਧੂਤ ਵਰਨੈ ਕਿ ਵਿਭੂਤ ਕਰਨੈ ਕਿ ਰਾਜੰਗ ਪ੍ਰਭਾ ਹੈ ਕਿ ਧਰਮੰਗ ਤੁਜਾ ਹੈ ਕਿ ਆਸੋਕ ਵਰਨੈ ਕਿ ਸਰਭਾ ਭਰਨੈ ਕਿ ਜਗਤੰਗ ਕ੍ਰਿਤੀ ਹੈ ਕਿ ਛਤਰੰਗ ਛਤਰੀ ਹੈ ਕਿ ਬ੍ਰਹਮੰਗ ਸਰੂਪੈ ਕਿ ਅਨੁਭਵ ਅਨੂਪੈ ਕਿ ਆਦ ਅਦੇਵ ਹੈ ਕਿ ਆਪ ਅਭੇਵ ਹੈ ਕਿ ਚਿਤਰੰਗ ਵਿਹੀਨੈ ਕਿ ਏਕੈ ਅਧੀਨੈ ਕਿ ਰੋਜ਼ੀ ਰਜ਼ਾ ਕਹਿ ਰਹੀ ਮੈਂ ਰਿਹਾ ਕਹਿ ਕੇ ਪਾਕ ਬੇਐਬ ਹੈ ਕਿ ਗੈਬੁਲ ਗੈਬ ਹੈ ਕਿ ਅਫਬੁਲ ਗੁਨਾਹ ਹੈ ਕਿ ਸ਼ਾਹਾਨ ਸ਼ਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜੀ ਦਿਹੰਦ ਹੈ ਕਿ ਰਾਜ ਕਰੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਵੰਕਲੀ ਹੈ ਕਿ ਸਰਵੰਗਲੀ ਹੈ ਕਿ ਸਰਵਤਰ ਮਾਨਿਆ ਕਿ ਸਰਵਤਰ ਦਾਨਿਆ ਕਿ ਸਰਵਤਰ ਗਾਉਣੈ ਕਿ ਸਰਵਤਰ ਭਾਉਣੈ ਕਿ ਸਰਵਤਰ ਦੇਸੈ ਕਿ ਸਰਵਤਰ ਪੇਸੈ ਕਿ ਸਰਵਤਰ ਰਾਜੈ ਕਿ ਸਰਵਤਰ ਸਾਜੈ ਕਿ ਸਰਵਤਰ ਦੀਨੈ ਕਿ ਸਰਵਤਰ ਲੀਨੈ ਕਿ ਸਰਵਤਰ ਜਾਹੋ ਕਿ ਸਰਵਤਰ ਭਾਹੋ ਕਿ ਸਰਵਤਰ ਦੇਸੈ ਕਿ ਸਰਵਤਰ ਪੇਸੈ ਕਿ ਸਰਵਤਰ ਕਾਲੈ ਕਿ ਸਰਵਤਰ ਪਾਲੈ ਕਿ ਸਰਵਤਰ ਹੰਤਾ ਕਿ ਸਰਵਤਰ ਗੰਤਾ ਕਿ ਸਰਵਤਰ ਭੇਖੀ ਕਿ ਸਰਵਤਰ ਭੇਖੀ ਕਿ ਸਰਵਤਰ ਕਾਜੈ ਕਿ ਸਰਵਤਰ ਰਾਜੈ ਕਿ ਸਰਵਤਰ ਸੋਖੈ ਕਿ ਸਰਵਤਰ ਪੋਖੈ ਕਿ ਸਰਵਤਰ ਤ੍ਰਾਣੈ ਕਿ ਸਰਵਤਰ ਪ੍ਰਾਣੈ ਕਿ ਸਰਵਤਰ ਦੇਸੈ ਕਿ ਸਰਵਤਰ ਭੇਸੈ ਕਿ ਸਰਵਤਰ ਮਾਨਿਆ ਸਦੈਵੰ ਪ੍ਰਧਾਨਿਆ ਕਿ ਸਰਵਤਰ ਜਾਪਿਆ ਕਿ ਸਰਵਤਰ ਥਾਪਿਆ ਕਿ ਸਰਵਤਰ ਭਾਨੈ ਕਿ ਸਰਵਤਰ ਮਾਨੈ ਕਿ ਸਰਵਤਰ ਇੰਦ੍ਰੈ ਕਿ ਸਰਵਤਰ ਚੰਦ੍ਰੈ ਕਿ ਸਰਵੰ ਕਲੀਮੈ ਕਿ ਪਰਮੰ ਫਹੀਮੈ ਕਿ ਅਕਲ ਅਲਾਮੈ ਕਿ ਸਾਹਿਬ ਕਲਾਮੈ ਕਿ ਹੁਸਨੁਲ ਵਜ਼ੂ ਹੈ ਤਮਾਮੁਲ ਰਜ਼ੂ ਹੈ ਹਮੇਸੁਲ ਸਲਾਮੈ ਸਲੀਖਤ ਮੁਦਾਮੈ ਗਨੀ

ਸੁਖ ਹੋਆ ਤਿਤ ਘਰ ਅਨਹਦ ਵਾਜੇ। ਸਾਚੀ ਲਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਵੈ ਬਾਜੋਂ, ਕਿਆ ਕਰੇ ਵੇਚਾਰੀਆ। ਤੁਦ ਬਾਜ ਸਮਰੱਥ ਕੋਏ ਨਾਹੀ, ਕਿਰਪਾ ਕਰ ਬਨਵਾਰੀਆ। ਇਸ ਨੋ ਹੋਰ ਥਾਓ ਨਾਹੀ, ਸ਼ਬਦ ਲਾਗ ਸਵਾਰੀਆ। ਕਹਿ ਨਾਨਕ ਲਵੈ ਬਾਜੋਂ, ਕਿਆ ਕਰੇ ਵੇਚਾਰੀਆ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ। ਕਰ ਕਿਰਪਾ ਕਿਲ ਵਿਖ ਕੱਟੇ, ਗਿਆਨ ਅੰਜਨ ਸਾਰਿਆ। ਅੰਦਰੋਂ ਜਿਨਕਾ ਮੋਹ ਟੁੱਟਾ, ਤਿਨਕਾ ਸ਼ਬਦ ਸੱਚੈ ਸਵਾਰਿਆ। ਕਹਿ ਨਾਨਕ ਇਹੋ ਆਨੰਦ ਹੈ।

ਵਿਚਾਰਿਆ, ਇੱਕ ਭਰਮ ਭੂਲੇ ਫਿਰਹਿ ਦਹਿ ਦਿਸ, ਇੱਕ ਨਾਮ ਲਾਗ ਸਵਾਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿੰਨਾ ਭਾਣਾ ਪਾਵੇ, ਕਹੇ ਨਾਨਕ ਜਿਸ ਦੇਹ ਪਿਆਰੇ, ਸੋਈ ਜਨ ਪਾਵੇ, ਆਵੋ ਸੰਤ ਪਿਆਰੇ ਹੋ, ਅਕਥ ਕੀ ਕਰੈ ਕਹਾਣੀ, ਕਰੈ ਕਹਾਣੀ ਅਕਥ ਕੇਰੀ, ਕਿੱਤ ਦੁਆਰੈ ਪਾਈਐ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਐ ਪਾਈਐ, ਹੁਕਮ ਮੰਨੇ ਹੋ ਗੁਰੂ ਕੇਰਾ, ਗਾਵੋ ਸੱਚੀ ਬਾਣੀ, ਕਹਿ ਨਾਨਕ ਸੁਣੋ ਸੰਤੋ, ਕਥੇ ਹੋ ਅਕਥ ਕਹਾਣੀ, ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਨੇਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ, ਜਿਨ ਠਗਵਲੀ ਪਾਈਆ, ਕੁਰਬਾਨ

ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂਜੇ ਦੇਖਦਾ ਚੱਲੈ ਨਾਹੀਂ ਤੇਰੇ ਨਾਲੇ, ਸਾਥ ਤੇਰਾ ਚੱਲੈ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੇ ਤੇਰਾ, ਆਪਣਾ ਆਪ ਤੂੰ ਜਾਣ ਹੈ, ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣੇ।

ਕਹਿ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਵੈ ਚਲਾਵਹਿ। ਇਹੋ ਸੁਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੁਹਿਲਾ, ਸਤਿਗੁਰੂ ਸੁਣਾਇਆ। ਇਹੋ ਤਿਨਕੈ ਮਨ ਵਸਿਆ, ਜਿਨ ਧੁਰੋਂ ਲਿਖਿਆ ਆਇਆ। ਕਹਿ ਇੱਕ ਫਿਰੈ ਕਨੇਰੇ ਕਰੈ ਗੱਲਾਂ, ਗੱਲੀ ਕਿਨੈ ਨਾ ਪਾਇਆ। ਕਹਿ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇਜਨਾ ਜਿਨੀ ਹਰਿ ਧਿਆਇਆ, ਹਰਿ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ, ਪਵਿੱਤ ਸੰਗਤ ਸਬਾਈਆ। ਕਹਿ ਦੇ ਪਵਿੱਤ ਸੁਣ ਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ। ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰਿ ਹਰਿ ਧਿਆਇਆ। ਕਰਮੀ ਸਹਿਜ ਨਾ ਉਪਜੈ, ਵਿਣ ਸਹਿਜੈ ਸਹਿਸਾ ਨਾ ਜਾਏ, ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ। ਸਹਿਸਹਿ ਜਿਉ ਮਲੀਨ ਹੈ, ਕਿਤ ਸੰਜਮ ਧੋਤਾ ਜਾਏ। ਮਨ ਧੋਵੋ ਸ਼ਬਦ ਲਾਗੋ, ਹਰਿ ਸਿਉ ਰਹੋ ਚਿਤ ਲਾਏ।

ਲਿਆ। ਕਹਿ ਨਾਨਕ ਜੈਨ ਸੱਚ ਤਜਿਆ, ਕੂੜੇ ਲਾਗੇ ਤਿੰਨੀ ਜਨਮ ਜੂਐ ਹਾਰਿਆ। ਜੀਓ ਨਿਰਮਲ ਬਾਹਰ ਹੋ ਨਿਰਮਲ, ਬਾਹਰ ਹੋ ਤਾ ਨਿਰਮਲ, ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ। ਕੂੜ ਕੀ ਸੋਏ ਪਹੁੰਚਾ ਨਾਹੀ, ਮਨਸਾ ਸੱਚ ਸਮਾਣੀ। ਸੱਚ ਅਲੱਖ ਜਨਮ ਸੱਚ ਅਲੱਖ ਬਡਾਣੀ, ਕੂੜ ਕੀ ਸੋਏ ਪਹੁੰਚੇ ਨਾਹੀ, ਮਨਸਾ ਸੱਚ ਸਮਾਣੀ। ਜਨਮ ਰਤਨ ਜਿੰਨੀ ਖੱਟਿਆ, ਭਲੇ ਸੇਵਣ ਜਾਰੇ। ਕਹਿ ਨਾਨਕ ਜਿਨ ਮਨ ਨਿਰਮਲ, ਸਦਾ ਰਹਿ ਗੁਰਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜੀਓ ਰਹਿ ਗੁਰਨਾਲੇ। ਗੁਰ ਕੇ ਚਰਨ ਹਿਰਦੇ ਧਿਆਏ, ਅੰਤਰ ਆਤਮੈ ਸੰਭਾਲੇ। ਆਪ ਛੱਡ ਸਦਾ ਰਹਿ ਪਰਣੈ, ਗੁਰਬਿਨ ਅਵਰ ਨਾ ਜਾਣੈ ਕੋਏ। ਕਹਿ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਵੇ ਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ। ਪਾਵੇ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀਆਂ ਜਾਏ। ਅਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ। ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ

ਬਾਣੀਆ ਸਿਰਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਹੋ ਸਾਰਿੰਗ।

ਸਤਿਗੁਰੂ ਵਾਜੋਂ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ।

ਜਿਤ ਜੜਾਉ। ਸ਼ਿਵ ਸਕਤ ਆਪੋ ਪਾਏ ਕੈ ਕਰਤਾ, ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੈ, ਗੁਰਮੁਖ ਕਿਸੈ ਬੁਝਾਏ। ਤੋੜੇ ਬੰਧਨ ਹੋਵੈ ਮੁਕਤ, ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ, ਏਕ ਸਿਉ ਲਿਵਲਾਏ, ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ।

ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪੋਹੇ ਨ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵਾਪੇ ਲਾਏ ਗੁਰਮੁਖ ਸੱਚ ਸਦਾ ਸੰਭਾਲੀ ਹੈ ਕਹਿ ਨਾਨਕੇ ਵੜਦਾਤਾ ਸੋ ਕਿਉਂ ਮਨੋ ਵਿਸਾਰੀ ਹੈ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜੇ ਹੀ ਕਰਤਾ ਖੇਲ ਰਚਾਇਆ ਜਾ ਤਿਸ ਭਾਣਾ ਤਾ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ।

ਜਿਨ੍ਹਾਂ ਲਿਵਲਾਗੀ ਤਿੰਨੀ ਵਿੱਚੇ ਮਾਇਆ ਪਾਇਆ। ਹਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿੱਟੋਂ ਰਹੇ ਲੋਕ ਵਿਲਾਏ। ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ। ਜਿਸ ਦਾ ਜੀਓ ਤਿਸ ਮਿਲ ਰਹੈ ਹਰ ਵਸੈ ਮਨ ਆਏ। ਹਰ ਆਪ ਮੁਲਕ ਹੈ ਭਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ। ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ। ਹਰ ਹਰ ਨਿਤ ਜਪਿਹੋ ਜੀਓ, ਲਾਹਾ ਖੱਟਿਹੋ ਦਿਹਾੜੀ। ਇਹੋ ਧਨ ਤਨਾ ਮਿਲਿਆ ਜਿਨ ਹਰ ਆਪੇ ਭਾਣਾ, ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ। ਏ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤੈ, ਜਿਚਰ ਹਰ ਰਸ ਪੱਲੇ ਨਾ ਪਾਏ। ਹਰ ਰਸ ਪਾਏ ਪੱਲੇ ਪੀਐ, ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੇ ਆਏ। ਇਹੋ ਹਰ ਰਸ ਕਰਮੀ ਪਾਈਐ, ਸਤਿਗੁਰ ਮਿਲੈ ਜਿਸ ਆਏ। ਕਹਿ ਨਾਨਕ ਹੋਰ ਅਨ ਰਸ ਸਭ ਵਿਸਰੇ, ਜਾ ਹਰ ਵਸੈ ਮਨ ਆਏ। ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ, ਇਹ

ਆਪੇ ਪਿਤਾ ਜਿਨ ਜੀਉ ਉਪਾਏ ਜਗਤ ਦਿਖਾਇਆ ਗੁਰ ਪ੍ਰਸਾਦੀ ਬੁੱਝਿਆ ਤਾ ਚਲਤ ਹੋਆ ਚਲਤ ਨਗਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ

ਗਿਆਨ ਹੋਆ ਜਿਨ ਸਤਿਗੁਰ ਸਿਓ ਚਿਤ ਲਾਇਆ। ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ ਇਹੋ ਵਿਸ਼

ਨੂੰ ਪਠਾਏ। ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪੌਣ ਨੌ ਦੁਆਰੇ ਪ੍ਰਗਟ ਕੀਏ।

ਜਿੱਥੇ ਸਦਾ ਸੱਚ ਧਿਆਵਹਿ, ਸੱਚੋ ਧਿਆਵਹਿ ਜਾਤ ਉਦ ਭਾਵਹਿ, ਗੁਰਮੁਖ ਜਿਨਾ ਬੁਝਾਵਹਿ। ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵਹਿ, ਕਹੇ ਨਾਨਕ ਸੱਚ ਸੁਹਿਲਾ ਸੱਚੈ ਕਰ ਗਾਵਹਿ। ਆਨੰਦ ਸੁਣ

ਸਮਗਰੀ ਤੁਮਰਾ ਸੂਤਰ।

ਹੈ ਜੀ ਅੱਖਰ ਲਾਗ ਤੁਕ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ ਅੱਗੇ ਤੋਂ ਸੁਮਤ ਬਖਸ਼ਣੀ ਪੜੀ ਬਾਣੀ ਦਾ ਭਾਵ ਸਮੂਹ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਆਪ ਜੀ ਕੇ ਹਜ਼ੂਰ ਪੰਚਾਮ੍ਰਿਤ ਕੜਾਹ ਪ੍ਰਸ਼ਾਦ ਹਾਜ਼ਰ।

0: Ay.
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਡੰਡੌਤ ਬੰਦਨ ਅਨੇਕ ਵਾਰ

ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰਹੋ ਕਿਛ ਮੇਹਰ ਉਪਾਵਹੋ ਡੁੱਬਦੇ ਪੱਥਰ ਤਾਰੇ ਕਿਰਪਾ ਕਰਹੋ ਦੀਨ ਕੇ ਦਾਤੇ ਮੇਰਾ

ਬਣਾਇਆ ਤਿਸ ਹੱਬੋ ਕਿਛ ਸੁਹੰਦਾ ਜਨ ਨਾਨਕ ਧਨ ਸੁਹਾਗਣ ਸਾਈ ਜਿਸ ਸੰਗ ਪਤਾਰ ਵਸੰਦਾ ਯਾਰ ਵੇ ਨਿਤ ਸੁਖ ਸੁਖੇਦੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।

Oh,

Vai, guru.

Paco, Paco, Paco, Paco, Paco.

Why, group, why, group, why, group, why, group.

Back, back, back.

ਇਤਨੀ ਵੱਖਰੀ ਚੀਜ਼ ਹੈ ਅਤੇ ਗੁਰਪ੍ਰਸਾਦ ਅਲੱਗ ਵਸਤੂ ਨੇ। ਬਾਬਾ ਸ਼੍ਰੀ ਚੰਦ ਭਗਤੀ ਦੇ ਰੰਗ ਵਿੱਚ ਗੂੜੇ ਰੰਗੇ ਹੋਏ ਹਨ, ਪਰ ਗੁਰਪ੍ਰਸਾਦ ਦੇ ਪਾਤਰ ਨਹੀਂ ਬਣੇ। ਕਿਉਂ ਨਹੀਂ ਬਣੇ? ਪੁੱਤਰੀ ਕੌਰ ਨਾ ਪਾਲਿਓ ਕਰ ਪੀਨੋ ਕੰਨ ਮਰੱਟੀ ਹੈ। ਧੰਨ ਗੁਰੂ ਨਾਨਕ ਸਾਹਿਬ ਦੇ ਬਚਨਾਂ ਦੀ ਪਾਲਣਾ ਨਹੀਂ ਕੀਤੀ। ਧੰਨ ਪਾਈ ਲੈਣਾ ਜੀ ਨੇ ਕੇਵਲ 7 ਸਾਲ ਕੋਈ ਜਪ ਤਪ ਨਹੀਂ ਕੀਤੇ, ਕੇਵਲ ਬਚਨ ਮੰਨੇ ਨੇ ਅਤੇ ਗੁਰੂ ਕਿਰਪਾ ਦੇ ਪਾਤਰ ਬਣ ਗਏ। ਯੰਤਰ ਜੀ ਧੰਨ ਗੁਰੂ ਅਮਰਦਾਸ ਜੀ ਦੇ 2 ਬੇਟੇ ਨੇ, ਬਾਬਾ ਮੋਹਨ ਜੀ ਅਤੇ ਬਾਬਾ ਮੋਹਰੀ ਜੀ। ਬਾਬਾ ਮੋਹਨ ਜੀ ਦੀ ਸਮਾਧੀ ਕਈ ਕਈ ਘੰਟੇ ਨਹੀਂ ਖੁੱਲ੍ਹਦੀ, ਸੰਗਤਾਂ ਨੂੰ ਇੰਤਜ਼ਾਰ ਕਰਨੀ ਪੈਂਦੀ ਸੀ, ਭਗਤੀ ਵਿੱਚ ਇਹਨੇ ਰੰਗੇ ਹੋਏ ਨੇ। ਪਰ ਬਾਬਾ ਮੋਹਰੀ ਜੀ ਸਧਾਰਨ ਵਿਅਕਤੀ ਨੇ। ਜਦੋਂ ਧੰਨ ਗੁਰੂ ਅਮਰਦਾਸ ਨੇ ਕਿਹਾ ਆਪਣੇ ਦੋਨਾਂ ਬੇਟਿਆਂ ਨੂੰ ਧੰਨ ਗੁਰੂ ਰਾਮਦਾਸ ਦੇ ਚਰਨਾਂ 'ਤੇ ਮੱਥਾ ਟੇਕੋ, ਬਾਬਾ ਮੋਹਨ ਜੀ ਨੇ ਇਨਕਾਰ ਕਰ ਦਿੱਤਾ, ਮੇਰੇ ਅੰਦਰ ਇਤਨੀ ਕਮਾਈ ਹੈ, ਇਨਕਾਰ ਹੋ ਗਏ। ਮੋਹਰੀ ਪੁੱਤ ਸਨਮੁਖ ਹੋਇਆ, ਰਾਮਦਾਸਾਂ ਪੈਰੀਂ ਪਾਏ ਜੀ। ਉਹ ਇੱਕ ਸਧਾਰਨ ਜਿਹਾ ਜਗਿਆਸੂ ਗ੍ਰਿਸ਼ਤੀ ਮੋਹਰੀ, ਅੱਜ ਸੰਗਤਾਂ ਉਹਨਾਂ ਨੂੰ ਨਮਸਕਾਰ ਕਰਦੀਆਂ ਕਿਉਂਕਿ ਉਹਨਾਂ ਨੇ ਮੱਥਾ ਟੇਕ ਦਿੱਤਾ, ਗੁਰੂ ਕਿਰਪਾ ਦੇ ਪਾਤਰ ਬਣੇ। ਬਾਬਾ ਮੋਹਰੀ ਜੀ ਨਹੀਂ ਲੈ ਸਕੇ ਦਾਤ, ਬਾਬਾ ਮੋਹਨ ਜੀ। ਧੰਨ ਗੁਰੂ ਰਾਮਦਾਸ ਜੀ ਦੇ ਬੇਟੇ ਨੇ ਬਾਬਾ ਮਹਾਂਦੇਵ, ਭਗਤੀ ਦੇ ਗੂੜੇ ਰੰਗ ਵਿੱਚ ਰੰਗੇ ਹੋਏ ਨੇ, ਸਾਰਾ ਸਾਰਾ ਦਿਨ ਸਿਮਰਨ 'ਚ ਰਹਿਣਾ ਉਹਨਾਂ ਨੇ, ਪਰ ਗੁਰਪ੍ਰਸਾਦ ਦੇ ਪਾਤਰ ਨਹੀਂ ਬਣੇ। ਗੁਰੂ ਕਿਰਪਾ ਦੇ ਪਾਤਰ ਬਣੇ ਛੋਟੇ ਬੇਟੇ ਧੰਨ ਗੁਰੂ ਅਰਜਨ ਦੇਵ ਮਹਾਰਾਜ, ਜਿਨ੍ਹਾਂ ਨੇ ਹਰ ਬਚਨ ਨੂੰ ਮੰਨਿਆ, ਹਰ ਹੁਕਮ ਨੂੰ ਸੱਤ ਕਰਕੇ ਮੰਨਿਆ। ਇਹ ਗੂੜੀਆਂ ਰਮਜ਼ਾਂ ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਬੇਟੇ ਨੇ ਬਾਬਾ ਗੁਰਦਿੱਤਾ ਜੀ, ਬਾਬਾ ਟਲ ਰਾਏ, ਦੋਨੋਂ ਭਗਤੀ ਅਤੇ ਬੰਦਗੀ ਦੇ ਰੰਗ ਵਿੱਚ ਗੂੜੇ ਰੰਗੇ ਹੋਏ ਨੇ, ਪਰ ਗੁਰਪ੍ਰਸਾਦ ਦੇ ਦੋਨੋਂ ਪਾਤਰ ਨਹੀਂ ਹਨ। ਗੁਰਪ੍ਰਸਾਦ ਦੇ ਪਾਤਰ ਬਣੇ ਪੋਤਰੇ ਧੰਨ ਗੁਰੂ ਹਰ ਰਾਏ ਸਾਹਿਬ ਮਹਾਰਾਜ, ਉਹ ਗੁਰੂ ਗੱਦੀ ਤੇ ਬੈਠੇ ਨੇ। ਬਾਬਾ ਬੰਦਾ ਸਿੰਘ ਬਹਾਦਰ ਭਗਤੀ ਅਤੇ ਸ਼ਕਤੀ ਦੇ ਵਿੱਚ ਰੰਗਿਆ ਹੋਏ ਨੇ, ਪਰ ਗੁਰੂ ਪ੍ਰਸਾਦ ਕਦੋਂ ਵਰਤਿਆ? ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਖੰਡੇ ਬਾਟੇ ਦੀ ਪੌਲ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ, ਉਸ ਦਿਨ ਗੁਰਪ੍ਰਸਾਦ ਵਰਤਿਆ, ਉਸ ਤੋਂ ਪਹਿਲਾਂ ਨਹੀਂ ਵਰਤਿਆ। ਭਗਤੀ ਲਾਜ਼ਮੀ ਜੇ ਬਹੁਤ ਉੱਤਮ ਚੀਜ਼ ਹੈ, ਪਰ ਨਾਲ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ ਜਦੋਂ ਤੱਕ ਇਸ ਪੰਗਤੀ ਨੂੰ ਜੀਵਨ 'ਚ ਕਮਾਓਗੇ ਨਹੀਂ, ਸਾਰੀ ਉਮਰ ਲੱਗੇ ਰਹੋ ਗੁਰੂ ਕਿਰਪਾ ਦੇ ਪਾਤਰ ਨਹੀਂ ਜੀ ਬਣੋਗੇ। ਅੱਜ ਤੱਕ ਜਿਹੜੇ ਜਗਿਆਸੂ ਜਿਹੜੇ ਵੀ ਸਿੱਖ ਬਣੇ ਨੇ ਉਹਨਾਂ ਨੇ ਇਸ ਪੰਗਤੀ ਨੂੰ ਜੀਵਨ ਦੇ ਵਿੱਚ ਕਮਾਇਆ ਹੈ, ਹੁਕਮ ਦੇ ਵਿੱਚ ਨੇ, ਰਜਾ ਵਿੱਚ ਨੇ। ਉਹ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਦੇ ਵਿੱਚ ਭਾਈ ਧਰਮਾ ਆਪਣੇ ਬੇਟੇ ਨੂੰ ਨਾਲ ਲੈ ਕੇ ਆਇਆ, ਕਹਿਣ ਲੱਗਾ ਜੀ ਨਾ ਖਾਣ ਲਈ ਹੈ, ਨਾ ਪਹਿਨਣ ਲਈ ਹੈ, ਨਾ ਛੱਤ ਹੈ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਮੇਰੀ ਲਾਡਲੀ ਬੇਟੀ ਬੀਬੀ ਵੀਰੋ ਨੂੰ ਬੁਲਾ ਕੇ ਲਿਆ। ਬੀਬੀ ਵੀਰੋ ਆਈ, ਧਰਮੇ ਨੂੰ ਕਹਿਣ ਲੱਗੇ ਤੇਰੇ ਬੇਟੇ ਦਾ ਰਿਸ਼ਤਾ ਮੈਂ ਆਪਣੀ ਧੀ ਨਾਲ ਕਰ ਚੁੱਕਿਆ। ਹੈਰਾਨ ਹੋ ਗਿਆ, ਪੋਬਾ ਮਾਰ ਮਾਰ ਹੋਇਆ, ਧਰਮਾ ਕੁਰਲਾ ਉੱਠਿਆ, ਮੈਂ ਤੁਹਾਡੀ ਬੇਟੀ ਨੂੰ ਰੱਖਾਂਗਾ ਕਿੱਥੇ? ਨਾ ਸਤਿਕਾਰ ਦੇਣ ਜੋਗਾ, ਨਾ ਛੱਤ ਹੈ, ਨਾ ਖਾਣ ਲਈ ਹੈ, ਨਾ ਪਹਿਨਣ ਲਈ ਹੈ। ਰਿਸ਼ਤੇ ਲੱਭਣ ਲੱਗਿਆ ਕਿਤੇ ਨੁਕਤਾ ਪਕੜਿਓ, ਬੜਾ ਗਹਿਰਾ ਨੁਕਤਾ ਜੇ ਹੋਇਆ। ਤੇ ਕੀ ਕਿਹਾ ਸੀ ਉਦੋਂ? ਫਿਰ ਜਦੋਂ ਰੋ ਉੱਠਿਆ ਸੀ ਧਰਮਾ, ਕਹਿੰਦੇ ਜਿਵੇਂ ਧੰਨ ਗੁਰੂ ਅਮਰਦਾਸ ਧੰਨ ਗੁਰੂ ਰਾਮਦਾਸ ਦੀ ਗਰੀਬੀ ਤੇਰੀ 'ਚ ਪਏ ਸੀ ਆਪਣੀ ਬੇਟੀ ਬੀਬੀ ਪਾਣੀ ਦਾ ਰਿਸ਼ਤਾ, ਕਿਤੇ ਮੈਂ ਵੀ ਤੇਰੇ ਬੇਟੇ ਤੇਰੀ 'ਚ ਪਿਆ। ਬਸ ਕੀ ਦੇਖਿਆ ਇਸ ਵਿੱਚ? ਨਾ ਖਾਣ ਲਈ, ਨਾ ਪਹਿਨਣ ਲਈ, ਨਾ ਛੱਤ ਹੈ। ਮੈਂ ਤਾਂ ਮੰਗਣ ਆਇਆ ਸੀ ਲੋੜ ਪੂਰੀ ਕਰਨ ਲਈ। ਉੱਥੇ ਫਿਰ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਬੜੇ ਕਮਾਲ ਦੇ ਬਚਨ ਕੀਤੇ ਨੇ। ਨਾਨਕ ਪੈਂਦਾ ਸੱਚਖੰਡ ਨੌ ਨਿੰਦ ਨਾਮ ਗਰੀਬੀ ਪਾਈ। ਜਿਸ ਸਿੱਖ ਕੋਲ ਅੱਤ ਦਰਜੇ ਦੀ ਨਿਮਰਤਾ ਹੈ, ਇਹ ਗੁਣ ਹੈ, ਤੇ ਅੱਤ ਪਿਆਰੀ ਸਿੱਖੀ ਹੈ, ਦੁਨੀਆਂ ਵਿੱਚ ਉਸ ਤੋਂ ਸੋਹਣਾ ਕੋਈ ਨਹੀਂ ਜਿਹੇ, ਇਹ ਸਭ ਨਾਲ ਸੋਹਣਾ ਹੈ, ਤੇ ਆਪਣੀ ਲਾਡਲੀ ਦਾ ਵਿਆਹ ਉਸੇ ਨਾਲ ਕੀਤਾ ਹੈ। ਇਤਿਹਾਸ ਕਿਤੇ ਪੜ੍ਹੀਏ, ਅਸੀਂ ਰਿਸ਼ਤੇ ਕਰਦੇ ਹਾਂ, ਵੱਡੀਆਂ ਗੱਡੀਆਂ ਦੇਖਦੇ ਹਾਂ, ਸਟੇਟਸ ਦੇਖਦੇ ਹਾਂ, ਚਾਹੇ ਸ਼ਰਾਬ ਪੀਂਦਾ ਹੈ, ਚਾਹੇ ਪਤਿਤ ਹੋਇਆ, ਬਿਲਕੁਲ ਅਸੀਂ ਇਹ ਗੱਲ ਨਹੀਂ ਸੋਚਦੇ ਕਿ ਸਿੱਖੀ ਹੈ ਕਿ ਨਹੀਂ, ਘਰ ਦੇ ਵਿੱਚ ਨਿਮਰਤਾ ਹੈ ਕਿ ਨਹੀਂ। ਜੇ 2 ਚੀਜ਼ਾਂ ਨਹੀਂ, ਖਿਮਾ ਕਰਨਾ ਰਿਸ਼ਤਾ ਸਿਰੇ ਨਹੀਂ ਜਚੜੇਗਾ। ਤਲਾਕ ਹੋ ਰਹੇ ਨੇ ਦੁਨੀਆਂ ਵਿੱਚ,
ਦਾਸ ਨੂੰ ਸੈਂਕੜੇ ਬੰਦੇ ਮਿਲੇ ਨੇ, ਫੋਨ ਆਉਂਦੇ ਨੇ, ਅਸੀਂ ਅਮੀਰਾਂ ਦੇ ਘਰ ਵਿਆਹੀ, ਅਸੀਂ ਇਹ ਨਹੀਂ ਦੇਖਿਆ ਕਿ ਨਿਮਰਤਾ ਹੈ, ਪਾਠ ਕਰਦਾ ਕਿ ਨਹੀਂ, ਸਿੱਖੀ ਹੈ ਕਿ ਨਹੀਂ, ਅੱਜ ਬੱਚੀ ਰੁੱਲ ਰਹੀ ਹੈ ਸਾਡੀ, ਤੜਫ ਰਹੇ ਨੇ ਪਰਿਵਾਰ, ਪੁੱਬਾਂ ਮਾਰ ਮਾਰ ਹੁੰਦੇ ਨੇ। ਅਸੀਂ ਸਿਰਫ ਬਾਹਰਲੀ ਦੁਨੀਆ ਦੇਖੀ, ਬਾਹਰਲਾ ਰੂਪ ਰੰਗ ਦੇਖਿਆ। ਸਭ ਨਾਲੋਂ ਪਹਿਲਾਂ ਰਿਸ਼ਤਾ ਕਰਨ ਲਈ ਦੇਖੋ, ਪਤਾ ਤਾਂ ਨਹੀਂ ਬੱਚਾ ਨਸ਼ਾ ਤਾਂ ਨਹੀਂ ਕਰ ਰਿਹਾ ਕਿਤੇ, ਕਿਤਨਾ ਕੁਛ ਦਾ ਨਿਤਨੇਮ ਹੈ ਕਿ ਗੁਰੂ ਘਰ ਨੂੰ ਮੰਨਣ ਵਾਲਾ ਪਰਿਵਾਰ ਹੈ। ਪੈਸਾ ਕੁਛ ਵਸਤੂ ਨਹੀਂ, ਜੇ ਪਿੱਛੇ ਰਹਿ ਜਾਣੀਆਂ ਗੱਲਾਂ ਸਾਰੀਆਂ। ਜੇ ਧੰਨ ਗੁਰੂ ਅਮਰਦਾਸ ਨੇ ਆਪਣੀ ਲਾਡਲੀ ਬੀਬੀ ਪਾਨੀ ਦਾ ਵਿਆਹ, ਗੁਰੂ ਰਾਮਦਾਸ ਜੀ ਅਨਾਥ ਹੋ ਚੁੱਕੇ ਨੇ, ਉਹਨਾਂ ਕੋਲ ਵੀ ਕੁਛ ਨਹੀਂ ਸੀ ਉਸ ਸਮੇਂ, ਜਿਹੜਾ ਉਹਨਾਂ ਨੇ ਦੁਨਿਆਵੀ ਪੱਖ ਦੇਖਿਆ। ਕੇਵਲ ਅੰਦਰਲੀ ਤਸਵੀਰ ਖਿੱਚੀ ਸੀ, ਅੱਤ ਦੀ ਨਿਮਰਤਾ, ਪਿਆਰੀ ਸਿੱਖੀ, ਦੋ ਗੁਣ ਦੇਖੇ ਸੀ ਉਹਨਾਂ ਨੇ। ਅਤੇ ਮੈਂ ਗੁਰੂ ਦੀ ਹਜ਼ੂਰੀ 'ਚ ਕਹਿੰਦਾ ਕਿਤੇ ਰਿਸ਼ਤਾ ਕਰਨ ਲੱਗਿਆਂ ਦੋ ਗੱਲਾਂ ਕਿਤੇ ਧਿਆਨ ਰੱਖੀਏ, ਤੁਹਾਡੇ ਰਿਸ਼ਤਿਆਂ ਦੇ ਵਿੱਚ ਗੁਰੂ ਸਾਹਿਬ ਦਾ ਅੱਜ ਵੀ ਵਰਤਣਗੇ ਹੱਥ ਰਹੇਗਾ, ਗੁਰੂ ਦੀ ਸੋਚ ਰਹੇਗੀ। ਤਲਾਕ ਉਦੋਂ ਹੁੰਦੇ ਨੇ, ਰਿਸ਼ਤੇ ਉਦੋਂ ਤਰੇੜਾਂ ਪੈਂਦੀਆਂ ਜਦੋਂ ਅਸੀਂ ਦੋਨੋਂ ਗੱਲਾਂ ਅਣਗੋਲੀਆਂ ਕਰਕੇ ਕੇਵਲ ਅਸੀਂ ਸਟੇਟਸ ਦੇਖਦੇ ਹਾਂ, ਕਿਤਨੀਆਂ ਕੁ ਵੱਡੀ ਕੋਠੀ ਹੈ, ਕਿਤਨੀ ਵੱਡੀ ਕਾਰ ਖੜੀ ਹੈ, ਕਿਤਨਾ ਕੁ ਕਮਾਈ ਹੈ, ਬੈਂਕ ਬੈਲੈਂਸ ਕਿਤਨਾ, ਬਸ ਬਾਹਰੋਂ ਦੇਖਦੇ ਹਾਂ ਅਸੀਂ। ਇਹ ਚਾਹੇ ਨਸ਼ਾ ਕਰ ਰਿਹਾ, ਚਾਹੇ ਬੱਚਾ ਪਤਦਾ, ਇਹ ਤਾਂ ਮਾਇਨਰ ਜੀਆਂ ਗੱਲਾਂ, ਜੀ ਤਾਂ ਸੋਸ਼ਲ ਲਾਈਫ ਹੈ। ਅੱਜ ਭਟਕ ਰਿਹਾ ਦੁਨੀਆ, ਸੰਸਾਰ ਭਟਕ ਰਿਹਾ ਜੇ, ਅਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਇੱਕੋ ਇੱਕ ਲਾਡਲੀ ਧੀ ਬੀਬੀ ਵੀਰੋ ਦਾ ਉਸ ਧਰਮੇ ਦੇ ਬੇਟੇ ਨਾਲ ਕੀਤਾ ਸੀ। ਗੁਰੂ ਕਿਰਪਾ ਕਰੇ, ਅੱਜ ਰਾਤ ਨੂੰ ਜੋ ਸਾਲਾਨਾ ਸ਼ਹੀਦੀ ਸਮਾਗਮ ਚੱਲ ਰਹੇ ਹਨ, 7:30 ਤੋਂ 8:30 ਵਜੇ ਤੱਕ ਨਾਮ ਸਿਮਰਨ ਕੀਰਤਨ ਦੇ ਪ੍ਰੋਗਰਾਮ ਰੱਖੇ ਗਏ ਨੇ। ਕੱਲ੍ਹ ਫਿਰ ਰਹਿਣ ਸਵਾਈ ਦੀ ਸਮਾਪਤੀ ਤੋਂ ਬਾਅਦ ਜਿਵੇਂ ਸਮਾਂ ਹੋਏਗਾ 5:15 ਤੋਂ 6 ਵਜੇ ਤੱਕ, ਕਿਉਂਕਿ 6 ਵਜੇ ਆਸਾ ਦੀ ਵਾਰ ਆਰੰਭ ਹੋ ਜਾਣੀ ਹੈ, ਅਤੇ ਰਾਤ ਦੇ ਦੀਵਾਨਾਂ 'ਚ ਵੀ ਕੱਲ੍ਹ 7:40 ਤੋਂ 8:40 ਤੱਕ ਸ਼ਬਦ ਕੀਰਤਨ ਨਾਮ ਸਿਮਰਨ ਗ੍ਰੰਥ ਵਿਚਾਰਾਂ ਦੇ ਪ੍ਰੋਗਰਾਮ ਚੱਲਣਗੇ। ਹੋਈਆਂ ਭੁੱਲਾਂ ਦੀ ਖਿਮਾ, ਅੱਗੇ ਵਾਸਤੇ ਸੀਸ ਬਖਸ਼ਣੀ, ਗੁਰੂ ਦੀ ਮੱਤ ਤਿਨਰ ਕਰਕੇ ਸੇਵਾ ਹੋ ਸਕੇ, ਕਈ ਗੁਰਮੁਖ ਪਿਆਰੇ ਸ਼ਬਦ ਕੀਰਤਨ ਦੇ ਸਤਿਕਾਰ ਵਜੋਂ ਮੈਂ ਪੇਟਾ ਕਰ ਗਏ। ਸਤਿਗੁਰੂ ਸਾਰਿਆਂ ਨੂੰ ਨਾਮਦਾਨ ਬਖਸ਼ਣ। ਇਹ ਸਾਰੀ ਸੇਵਾ ਪੰਥ ਰਤਨ ਭਾਈ ਸਾਹਿਬ ਪੇਸ਼ਵੇਸ਼ ਸਿੰਘ ਜੀ ਖਾਲਸਾ ਕਰਨੇ ਵਾਲਿਆਂ ਵੱਲੋਂ ਮਨੁੱਖਤਾ ਦੀ ਸੇਵਾ ਲਈ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਚੈਰੀਟੇਬਲ ਆਈ ਹੋਸਪਿਟਲ ਸੋਹਣਾ ਵਿਖੇ ਆਰੰਭ ਹੋਇਆ। ਅੱਜ ਗੁਰੂ ਕਿਰਪਾ ਨਾਲ 400 ਬੈੱਡ ਦਾ ਮਲਟੀ ਸਪੈਸ਼ਲਿਟੀ ਹੋਸਪਿਟਲ ਬਣ ਚੁੱਕਿਆ, ਜਿੱਥੇ ਭਾਈ ਸਾਹਿਬ ਦਾ ਇੱਕੋ ਹੀ ਸੰਕਲਪ ਸੀ, ਜਿਹੜੇ ਅਦਾ ਕਰ ਸਕਦੇ ਨੇ ਜ਼ਰੂਰ ਅਦਾ ਕਰਿਓ, ਗਰੀਬ ਅਤੇ ਲੋੜਵੰਦ ਮਰੀਜ਼ਾਂ ਲਈ ਫਰੀ ਇਲਾਜ ਮੁਹੱਈਆ ਕੀਤਾ ਜਾਏਗਾ। ਗੁਰੂ ਨੇ ਕਿਰਪਾ ਕੀਤੀ, 4 ਸਾਲ ਪਹਿਲਾਂ ਗੁਰਦੁਆਰਾ ਕਾਲ ਆਸ਼ਰਮ ਸਾਣਾ ਦੇ ਕੰਪਲੈਕਸ ਵਿਖੇ 200 ਬੈੱਡ ਦਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੇਵਾ ਹਸਪਤਾਲ ਆਰੰਭ ਹੋ ਚੁੱਕਿਆ, ਜਿੱਥੇ ਕੋਈ ਕੈਸ਼ ਕਾਊਂਟਰ ਨਹੀਂ। ਜੇ ਜਿਤਨੇ ਵੀ ਪੇਸ਼ੈਂਟ 300 ਤੋਂ ਉੱਪਰ ਡੇਲੀ OPD ਜਾ ਰਹੇ ਨੇ, ਅੱਖਾਂ ਦੇ ਪੇਸ਼ੈਂਟ ਟੋਟਲੀ ਫਰੀ ਹੁੰਦੇ ਨੇ, ਦਵਾਈਆਂ ਫਰੀ ਦਿੱਤੀਆਂ ਜਾਂਦੀਆਂ, 40 ਤੋਂ ਉੱਪਰ ਡਾਇਲਸਿਸ ਗੁਰੂ ਕਿਰਪਾ ਨਾਲ ਫਰੀ ਹੁੰਦੇ ਨੇ, ਲੈਬੋਰਟਰੀ ਟੈਸਟ, ਅਨੇਕਾਂ ਮੈਡੀਕਲ ਫੈਸਿਲਿਟੀ, ਕਿਸੇ ਨੂੰ ਇੱਕ ਪੈਸੇ ਦੇਣ ਦੀ ਲੋੜ ਨਹੀਂ। 50 ਲੱਖ ਤੋਂ ਉੱਪਰ ਆਪ ਜੀ ਦੇ ਦਿੱਤੇ ਹੋਏ ਦਸਵੰਧ ਵਿੱਚੋਂ ਉੱਥੇ ਗਰੀਬ ਅਤੇ ਲੋੜਵੰਦਾਂ ਦੀ ਸੇਵਾ 'ਚ ਲੱਗਣਾ। ਦਾਸ ਨੂੰ ਕੇਵਲ ਆਪ ਜੀ ਦੀ ਅਸੀਸ, ਮਿਹਰ ਭਰਿਆ ਸਿਰ 'ਤੇ ਹੱਥ, ਅੰਮ੍ਰਿਤ ਦ੍ਰਿਸ਼ਟੀ, ਜੋ ਸੁਮਹਾਨ ਪਿੱਤਰ ਆਤਮਾ ਨੇ ਸੇਵਾ ਅਤੇ ਸਿਮਰਨ ਦੀ ਲਹਿਰ ਚਲਾਈ, ਧੰਨ ਗੁਰੂ ਗ੍ਰੰਥ ਸਾਹਿਬ ਦੀ ਸੋਚ ਨੂੰ ਅਪਣਾ ਕੇ ਅਸੀਂ ਆਪਣਾ ਜੀਵਨ ਸਫਲ ਕਰੀਏ। 4 ਜੁਲਾਈ ਨੂੰ ਸਵੇਰੇ 7 ਵਜੇ ਇਸ ਪਾਵਨ ਸਥਾਨ 'ਤੇ ਉੱਪਰ ਗੈਲਰੀ 'ਚ ਮਹਾਨ ਅੰਮ੍ਰਿਤ ਸੰਚਾਰ ਹੋਣਗੇ, ਰਿਜ਼ਲਟ ਨਿਕਲੇਗਾ। 4 ਤਰੀਕ ਨੂੰ ਕਿਤਨੇ ਕੁ ਗੁਰੂ ਵਾਲੇ ਬਣੇ, ਕਿਤਨੇ ਪਤਤ ਬੱਚੇ ਜਿਨ੍ਹਾਂ ਨੇ ਕੇਸ ਰੱਖੇ, ਕਿਤਨੇ ਨਸ਼ ਛੱਡਿਆ, ਕਿਤਨੇ ਅੰਮ੍ਰਿਤ ਵੇਲਾ ਸੰਭਾਲਣ ਜੁੜੇ, ਕਿਤਨਾ ਨੇ ਸਹਿਜ ਪਾਠ ਸ਼ੁਰੂ ਕੀਤਾ, ਕਿਤਨਾ ਨੇ ਨਿਤਨੇਮ ਕੀਤਾ। ਇਹ ਰਿਜ਼ਲਟ 4 ਤਰੀਕ ਨੂੰ ਨਿਕਲਣਾ, ਜੋ ਕਈ ਦਿਨਾਂ ਤੋਂ ਆਪ ਜੀ ਹਾਜ਼ਰੀਆਂ ਪਾ ਰਹੇ ਹੋ। ਗੁਰੂ ਕਿਰਪਾ ਕਰੇ, ਜਿਨ੍ਹਾਂ ਭੁੱਲਾਂ ਵੀ ਪਛਾਣੀ ਹੈ, 4 ਤਰੀਕ ਸ਼ਨੀਵਾਰ ਇਸ ਪਾਵਨ ਸਥਾਨ 'ਤੇ ਸਵੇਰੇ 7 ਵਜੇ ਸਾਰਿਆਂ ਨੇ ਕੇਸ਼ ਇਸ਼ਨਾਨ ਕਰਕੇ ਪਹੁੰਚਣਾ, ਗੁਰਬਖਸ਼ਿਸ਼ ਦੇ ਪਾਤਰ ਬਣੀਏ ਜੀ। ਭੁੱਲਾਂ ਦੀ ਖਿਮਾ ਸੀਸ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਤਖਤ ਚਵਰ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਸਤਸੰਗੀ ਜਨੋ, ਆਓ ਗੁਰੂ ਚਰਨਾਂ ਵਿੱਚ ਬੈਠ ਕੇ ਆਪ ਜੀ ਨੇ ਅੰਮ੍ਰਿਤ ਬਾਣੀ ਦਾ ਰਸ ਪਿੰਨਾ ਕੀਰਤਨ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਸ਼੍ਰਵਣ ਕੀਤਾ ਹੈ, ਆਪਣੇ ਜੀਵਨ ਦੀਆਂ ਕੜੀਆਂ ਨੂੰ ਸਫਲ ਕੀਤਾ। ਸਹਿਬ ਅੰਮ੍ਰਿਤ ਬਾਣੀ ਵਿੱਚ ਵਚਨ ਵਰਤਣਗੇ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ ਕਹੁ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣ। ਆਪ ਜੀ ਇਤਿਹਾਸ ਵਿੱਚੋਂ ਬਾਚੋਂ ਸਿੱਖ ਦਾ ਭਲਾ ਕਿਸ ਵੇਲੇ ਹੈ, ਬਲਕਿ ਸਿੱਖ ਸ਼ਬਦ ਨਾ ਕਹੋ, ਮਨੁੱਖਤਾ ਦਾ ਭਲਾ ਕਦੋਂ ਹੋਣਾ ਹੈ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਇੱਕ ਵਾਰੀ ਚਾਰ ਸਿੱਖ ਆਏ, ਇੱਕ ਦਾ ਨਾਮ ਭਾਈ ਮਈਆ, ਦੂਜੇ ਦਾ ਨਾਮ ਭਾਈ ਨਈਆ, ਤੀਜਾ ਭਾਈ ਜਾਪਾ, ਚੌਥਾ ਭਾਈ ਤੁਲਸਾ ਬਹੋਰਾ। ਇਹ ਪੁਰਾਤਨ ਸਿੱਖਾਂ ਦੇ ਨਾਮ ਨੇ, ਉਂਝ ਜ਼ਰੂਰ ਚੇਤਾ ਰੱਖੋ, ਭਾਈ ਮਈਆ, ਭਾਈ ਨਈਆ, ਭਾਈ ਜਾਪਾ, ਭਾਈ ਤੁਲਸਾ ਬਹੋਰਾ। ਤੇ ਗੁਰੂ ਰਾਮਦਾਸ ਜੀ ਨੂੰ ਬੇਨਤੀ ਕਰਦੇ ਆ, ਮਹਾਰਾਜ ਅਸੀਂ ਗ੍ਰਿਸਤੀ ਬੰਦੇ ਹਾਂ, ਪਰਿਵਾਰਾਂ ਵਿੱਚ, ਧੰਦਿਆਂ ਵਿੱਚ, ਬੱਚਿਆਂ ਵਿੱਚ ਸੁਰਤ ਲੱਗੀ ਆ, ਸਾਨੂੰ ਸੌਖਾ ਜਿਹਾ ਰਾਹ ਦੱਸ ਦਿਓ, ਸਾਡਾ ਭਲਾ ਕਿਵੇਂ ਹੋਵੇ। ਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ ਪਾਤਸ਼ਾਹ ਨੇ ਆਪਣੀ ਮੁਬਾਰਕ ਰਸਨਾ ਤੋਂ ਤਿੰਨ ਬਚਨ ਕਹੇ। ਇਹ ਮੈਂ ਤਾਂ ਬੇਨਤੀ ਕਹਿ ਰਿਹਾ ਕਿ ਇਹ ਤਿੰਨ ਬਚਨ ਅੱਜ ਵੀ ਸਿੱਖ ਕਮਾਏ ਤੇ ਸਾਡਾ ਅੱਜ ਵੀ ਭਲਾ ਹੋ ਜਾਏ। ਪਹਿਲਾ ਬਚਨ ਵਰਤਿਆ, ਕਹਿਣ ਲੱਗੇ, ਹੇ ਸਿੱਖੋ, ਪਿਓ ਦਾਦੇ ਦੇ ਖਜ਼ਾਨਾ ਅੰਮ੍ਰਿਤ ਬਾਣੀ, ਇਹਨੂੰ ਪੜ੍ਹਨਾ, ਵਿਚਾਰਨਾ ਤੇ ਅਮਲ ਕਰਨਾ। ਇੱਕੋ ਸ਼ਬਦ ਵਿੱਚ ਕਿਹਾ, ਕਹਿੰਦੇ ਇਹ ਅੰਮ੍ਰਿਤ ਬਾਣੀ ਪੜ੍ਹੋ ਜ਼ਰੂਰ, ਪੜ੍ਹਨ ਤੋਂ ਬਾਅਦ ਇਹਨੂੰ ਵਿਚਾਰੋ ਜ਼ਰੂਰ। ਕਿਆ ਗੁਰ ਕਹਿ ਕਹਿ ਹਮ ਕਹਾਂ, ਸਨੇ ਸਨੇ ਮਾਨੇ ਮਨ ਮਹਾਂ। ਗੁਰੂ ਕੀ ਕਹਿੰਦਾ, ਮੈਂ ਕੀ ਕਰਦਾ, ਇਹਦੀ ਵਿਚਾਰ ਜ਼ਰੂਰ ਕਰੋ। ਤੇ ਤੀਜਾ ਬਚਨ ਵਰਤਿਆ, ਪੜ੍ਹਨ ਤੋਂ ਬਾਅਦ ਵਿਚਾਰਨਾ, ਵਿਚਾਰਨ ਤੋਂ ਬਾਅਦ ਜਿਹੜਾ ਬਚਨ ਗੁਰੂ ਕਹਿੰਦਾ ਉਹਨੂੰ ਸੱਤ ਬਚਨ ਕਹਿ ਕੇ ਕਮਾ ਲਵੋ, ਜਿੱਥੋਂ ਗੁਰੂ ਵਰਜਦਾ ਕਿਨਾਰਾ ਕਰ ਜਾਓ, ਤੁਹਾਡਾ ਭਲਾ ਹੋਵੇਗਾ। ਇੱਕ ਬਚਨ ਅੰਦਰ ਮਹਾਰਾਜ ਨੇ ਕਿਹਾ। ਦੂਜਾ ਬਚਨ ਵਰਤਿਆ, ਕਹਿੰਦੇ ਗ੍ਰਿਸਤੀ ਬੰਦਾ ਸਭ ਤੋਂ ਵੱਧ ਨੇ ਧੰਦੇ ਨੂੰ ਕਰਦਾ, ਉਹਦਾ ਸਭ ਤੋਂ ਵੱਧ ਪਿਆਰ ਕੰਮ ਨਾਲ ਹੈ, ਧੰਦੇ ਨਾਲ ਹੈ। ਜਿਵੇਂ ਤੁਸੀਂ ਬਾਹਰੀ ਲੋੜਾਂ ਦੀ ਪੂਰਤੀ ਲਈ ਧੰਦਾ ਕਰਦੇ ਹੋ, ਕਿਰਤ ਕਰਦੇ ਹੋ, ਮਹਾਰਾਜ ਕਹਿਣ ਲੱਗੇ ਇਸ ਤਰ੍ਹਾਂ ਕਰੋ, ਇਹ ਅੰਮ੍ਰਿਤ ਬਾਣੀ ਪੜ੍ਹਨਾ, ਵਿਚਾਰਨਾ, ਸੁਣਨਾ, ਸੰਗਤ ਕਰਨੀ, ਇਹ ਆਤਮਾ ਦਾ ਕੰਮ ਹੈ। ਸਤਿਗੁਰੂ ਕਹਿਣ ਲੱਗੇ ਬਾਹਰੀ ਸਰੀਰਕ ਲੋੜਾਂ ਪੂਰੀਆਂ ਕਰਨ ਦੇ ਲਈ ਬਾਹਰੀ ਕਿਰਤ ਕਰਦੇ ਹੋ, ਜਿਵੇਂ ਬਾਹਰੀ ਕੰਮ ਬਹੁਤ ਲਾਜ਼ਮੀ ਸਮਝਦੇ ਹੋ, ਤੁਸੀਂ ਯਾਦ ਰੱਖੋ ਅੰਮ੍ਰਿਤ ਬਾਣੀ ਦੇ ਚਰਨਾਂ ਵਿੱਚ ਜੁੜਨਾ ਇਹ ਤੁਹਾਡਾ ਆਤਮਾ ਦਾ ਕੰਮ ਹੈ, ਇਹਨੂੰ ਜ਼ਰੂਰੀ ਸਮਝੋ। ਇਹ ਬਹੁਤ ਜ਼ਰੂਰੀ ਗੱਲ ਹੈ। ਅਸੀਂ ਅੰਮ੍ਰਿਤ ਬਾਣੀ, ਸਤ ਸੰਗਤ, ਸੇਵਾ ਸਿਮਰਨ, ਇਹਨੂੰ ਆਤਮਾ ਦਾ ਕੰਮ ਜਾਣੀਏ, ਇਹਦੇ ਨਾਲ ਭਲਾ। ਤੇ ਤੀਜਾ ਮਹਾਰਾਜ ਨੇ ਇੱਕ ਬਚਨ ਕਿਹਾ ਸੀ, ਗੁਰੂ ਰਾਮਦਾਸ ਜੀ ਨੇ ਸਿੱਖਾਂ ਨੂੰ ਕਿਹਾ, ਭਾਈ ਜਿੱਥੇ ਤੁਹਾਡਾ ਆਪਣਾ ਵਸ ਨਾ ਚੱਲੇ, ਜਿੱਥੇ ਇਹ ਲੱਗੇ ਕਿ ਮੇਰੇ ਵਸੋਂ ਗੱਲ ਬਾਹਰ ਹੋ ਗਈ, ਸਤਿਗੁਰੂ ਗੁਰੂ ਰਾਮਦਾਸ ਜੀ ਕਹਿੰਦੇ ਆ, ਕਹਿਣ ਲੱਗੇ ਗੁਰਸਿੱਖੋ, ਉੱਥੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਿਓ। ਜਿੱਥੇ ਇਹ ਲੱਗੇ ਮੇਰੇ ਵਸੋਂ ਗੱਲ ਬਾਹਰ ਹੋ ਗਈ, ਉੱਥੇ ਅਰਦਾਸ ਬੇਨਤੀ ਕਰਿਓ, ਮਹਾਰਾਜ ਮੇਰੇ ਤੇ ਕਿਰਪਾ ਕਰ, ਰਹਿਮਤ ਕਰ, ਗੁਰੂ ਨਾਨਕ ਸਾਹਿਬ ਜੀ ਦੀ ਬਖਸ਼ਿਸ਼ ਵਰਤੇਗੀ। ਮੈਂ ਬੇਨਤੀ ਕੇਵਲ ਤਾਂ ਕਹਿ ਰਿਹਾ ਕਿ ਸਿੱਖ ਦਾ ਭਲਾ, ਮਨੁੱਖਤਾ ਦਾ ਭਲਾ,
ਹੈ ਹੀ ਉਸ ਵੇਲੇ ਜਦੋਂ ਇਹ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਅੰਮ੍ਰਿਤ ਬਾਣੀ ਨਾਲ ਜੁੜਦਾ ਹੈ। ਆਓ ਲੜੀਵਾਰ ਅੰਮ੍ਰਿਤ ਬਾਣੀ ਵਿੱਚੋਂ ਅੱਜ ਦਾ ਜਿਹੜਾ ਅੰਮ੍ਰਿਤ ਬਚਨ ਹੈ ਇਹ 255 ਅੰਗ ਤੇ ਸੁਸ਼ੋਭਿਤ ਬਚਨ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰ ਰਹੇ ਨੇ, ਇਹਦੇ ਅੰਦਰ ਬਾਰ ਬਾਰ ਗੁਰੂ ਦੀ ਸੇਵਾ ਦੀ ਗੱਲ, ਗੁਰੂ ਕੀ ਅਸੀਸ, ਗੁਰੂ ਦੀ ਕਿਰਪਾ ਨਾਲ ਕੀ ਕੁਝ ਵਾਪਰਦਾ ਹੈ, ਇਹ ਬਚਨ ਕਹਿ ਰਹੇ ਨੇ। ਭਾਈ ਗੁਰਦਾਸ ਸਾਹਿਬ ਨੇ ਇੱਕ ਬਚਨ ਵਰਤਿਆ, ਉਹਨਾਂ 5-6 ਗੱਲਾਂ ਕਹੀਆਂ। ਭਾਈ ਸਾਹਿਬ ਕਹਿੰਦੇ ਆ, ਪਹਿਲੀ ਗੱਲ ਚੇਤਾ ਰੱਖੀ, ਗੁਰੂ ਗੁਣਾਂ ਦਾ ਖਜ਼ਾਨਾ ਹੈ। ਜਦੋਂ ਕੋਈ ਗੁਰੂ ਚਰਨਾਂ ਵਿੱਚ ਜੁੜਦਾ ਤੇ ਗੁਰੂ ਔਗਣ ਕੱਢ ਕੇ ਤੇ ਗੁਣ ਭਰ ਕੇ ਤੋਰਦਾ, ਗੁਰੂ ਗੁਣਾਂ ਦਾ ਖਜ਼ਾਨਾ ਹੈ। ਸਤਿਗੁਰ ਗੁਣੀ ਨਿਧਾਨ ਹੈ, ਗੁਣ ਘਰ ਬਖਸ਼ੈ ਅਵਗਨਿਆਰੇ। ਦੂਜਾ ਬਚਨ ਵਰਤਿਆ, ਜਿਹੜਾ ਗੁਰੂ ਹੈ ਉਹ ਇੱਕ ਪੂਰੇ ਵੈਦ ਦੀ ਤਰ੍ਹਾਂ, ਜਿਵੇਂ ਇੱਕ ਵੈਦ ਰੋਗਾਂ ਨੂੰ ਖਤਮ ਕਰ ਦਿੰਦਾ ਹੈ। ਗੁਰੂ ਦੇ ਕੋਲ ਕੋਈ ਸ਼ਰਧਾਵਾਨ ਸਿੱਖ ਹੁੰਦਾ, ਗੁਰੂ ਆਪਣੀ ਕਿਰਪਾ ਕਰਕੇ ਉਹਦੀ ਜ਼ਿੰਦਗੀ ਵਿੱਚੋਂ ਵਿਕਾਰਾਂ ਦੇ ਰੋਗਾਂ ਨੂੰ ਕੱਟ ਕੇ ਰੱਖ ਦਿੰਦਾ। ਇਹ ਦੂਜਾ ਬਚਨ ਵਰਤਿਆ। ਤੀਜਾ ਬਚਨ ਭਾਈ ਸਾਹਿਬ ਨੇ ਕਿਹਾ, ਕਹਿਣ ਲੱਗੇ ਗੁਰੂ ਸੁੱਖਾਂ ਦਾ ਘਰ ਹੈ। ਕੋਈ ਆਪਣਾ ਦੁੱਖ ਲੈ ਕੇ ਆਉਂਦਾ, ਗੁਰੂ ਉਹਦੇ ਦੁੱਖ ਦੀ ਨਿਵਿਰਤੀ ਕਰਕੇ, ਦੁੱਖ ਨੂੰ ਦੂਰ ਕਰਕੇ ਤੇ ਸੁੱਖ ਝੋਲੀ ਵਿੱਚ ਪਾ ਕੇ ਤੋਰਦਾ। ਚੌਥਾ ਬਚਨ ਵਰਤਿਆ, ਕਹਿਣ ਲੱਗੇ ਗੁਰੂ ਨਿਰਵੈਰ ਬਿਰਤੀ ਦਾ ਮਾਲਕ ਹੈ। ਗੁਰੂ ਕੋਲ ਕੋਈ ਨਿੰਦਕ, ਕੋਈ ਦੋਖੀ, ਕੋਈ ਬੇਮੁਖ ਬੰਦਾ ਆ ਕੇ ਵੀ ਆਪਣਾ ਸੀਸ ਝੁਕਾਏ, ਗੁਰੂ ਕਦੀ ਵੈਰ ਨਹੀਂ ਰੱਖਦਾ। ਗੁਰੂ ਨਿਰਵੈਰ ਬਿਰਤੀ ਦਾ, ਉਹ ਨਿੰਦਕਾਂ, ਦੋਖੀਆਂ, ਬੇਮੁੱਖਾਂ ਨੂੰ ਇੱਕ ਖਿੰਨ ਵਿੱਚ ਬਖਸ਼ ਕੇ ਉਹਨਾਂ ਦਾ ਭਲਾ ਕਰ ਦਿੰਦਾ। ਚੌਥਾ ਬਚਨ ਵਰਤਿਆ, ਕਹਿਣ ਲੱਗੇ ਗੁਰੂ ਨਿਰਭਉ ਬਿਰਤੀ ਦਾ ਮਾਲਕ ਹੈ, ਤੇਰਾ ਜੰਮਨ ਮਰਨ ਦਾ ਦੁੱਖ ਦੂਰ ਕਰ ਦੇਗਾ। ਛੇਵਾਂ ਬਚਨ ਵਰਤਿਆ, ਕਹਿਣ ਲੱਗੇ ਗੁਰੂ ਇਹੋ ਜਿਹਾ ਆਗੂ ਹੈ, ਸੁਜਾਨ ਹੈ, ਇਹੋ ਜਿਹਾ ਆਗੂ ਹੈ ਸਾਡਾ ਸਾਰਿਆਂ ਦਾ ਕਿ ਗੁਰੂ ਤੇ ਮਾਨੋ ਅੰਧਲੇ ਦੀ ਬਾਂਹ ਪਕੜ ਕੇ ਵੀ ਉਹਦਾ ਪਾਰ ਉਤਾਰਾ ਕਰ ਦਿੰਦੇ। ਇਹਨੇ ਬਚਨ ਕਹਿ ਕੇ ਕਿਹਾ, ਕਹਿਣ ਲੱਗੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਆਪਣੇ ਗੁਰੂ ਤੋਂ ਕੁਰਬਾਨ ਜਾ। ਇਹ ਸ਼ਬਦ ਆਉਂਦਾ ਭਾਈ ਸਾਹਿਬ ਦਾ, ਸਤਿਗੁਰ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ ਅਵਗਨਿਆਰੇ, ਸਤਿਗੁਰ ਪੂਰਾ ਵੈਦ ਹੈ, 5 ਰੋਗ ਅਸਾਧ ਨਿਵਾਰੇ, ਸੁਖ ਸਾਗਰ ਗੁਰਦੇਵ ਹੈ, ਸੁਖ ਦੇ ਮੇਲ ਲਏ ਦੁਖਿਆਰੇ, ਗੁਰ ਪੂਰਾ ਨਿਰਭਉ ਸਦਾ, ਜਨਮ ਮਰਨ ਜਮ ਡਰੈ ਉਤਾਰੇ, ਗੁਰ ਪੂਰਾ ਨਿਰਵੈਰ ਹੈ, ਨਿੰਦਕ ਦੋਖੀ ਬੇਮੁਖ ਤਾਰੇ, ਸਤਿਗੁਰ ਆਗੂ ਜਾਣੀਐ, ਬਾਂਹ ਪਕੜ ਅੰਧਲੇ ਉਧਾਰੇ। ਅੱਗੇ ਕਿਹਾ, ਮਾਨ ਨਿਮਾਣੇ ਸਦ ਬਲਿਹਾਰੇ, ਤੂੰ ਗੁਰੂ ਤੋਂ ਕੁਰਬਾਨ ਜਾ। ਅੱਜ ਗੁਰੂ ਅਰਜਨ ਦੇਵ ਜੀ ਕਿਰਪਾ ਕਰ ਰਹੇ ਨੇ, ਸਾਹਿਬ ਕਹਿੰਦੇ ਨੇ ਸਲੋਕ, ਟੂਟੇ ਬੰਧਨ ਜਨਮ ਮਰਨ, ਸਾਧ ਸੇਵ ਸੁਖ ਪਾਏ। ਸ਼ਬਦ ਵੱਲ ਧਿਆਨ ਦਿਓ, ਟੂਟੇ ਬੰਧਨ। ਟੂਟੇ ਬੰਧਨ ਦਾ ਅਰਥ ਹੋ ਗਿਆ ਵੀ ਇਹ ਬੰਦੇ ਜਿਹੜੇ ਤੂੰ ਮੋਹ ਮਾਇਆ ਮਮਤਾ ਦੇ ਬੰਧਨਾਂ ਵਿੱਚ ਫਸਿਆ ਫਿਰਦਾ, ਵਿਕਾਰਾਂ ਦੇ ਬੰਧਨਾਂ ਵਿੱਚ ਪਿਆ, ਗੁਰੂ ਚਰਨਾਂ ਵਿੱਚ ਆਏਗਾ, ਗੁਰੂ ਇਹਨੂੰ ਤੋੜ ਕੇ ਰੱਖ ਦਿੰਦਾ, ਟੂਟੇ ਬੰਧਨ। ਅੱਗੇ ਕਿਹਾ ਜਨਮ ਮਰਨ। ਜਨਮ ਮਰਨ ਦਾ ਅਰਥ ਹੈ ਕਿ ਜਿਹੜਾ ਜੰਮਨ ਮਰਨ ਦੇ ਗੇੜ ਵਿੱਚ ਪਿਆ ਹੋਇਆ, ਮੋਹ ਮਾਇਆ ਮਮਤਾ ਨੇ ਇਸ ਤਰ੍ਹਾਂ ਤੈਨੂੰ ਗ੍ਰਸਿਆ, ਪਰਮਾਤਮਾ ਦਾ ਨਾਮ ਭੁਲਾ ਕੇ ਜੰਮਨ ਮਰਨ ਦੇ ਗੇੜ ਵਿੱਚ ਪਿਆ। ਪਰ ਕਹਿੰਦੇ ਭਾਈ, ਸਾਧ ਸੇਵ ਸੁਖ ਪਾਏ, ਇੱਥੇ ਸਾਧ ਦਾ ਅਰਥ ਹੈ ਗੁਰੂ। ਕਹਿੰਦੇ ਜਦੋਂ ਗੁਰੂ ਸਾਧੂ ਦਾ ਪੱਲਾ ਪਕੜੇਗਾ, ਗੁਰੂ ਨੂੰ ਸੇਵੇਗਾ, ਗੁਰੂ ਆਪਣੀ ਕਿਰਪਾ ਕਰਕੇ, ਆਪਣੀ ਰਹਿਮਤ ਕਰਕੇ ਤੈਨੂੰ ਜੀਵਨ ਵਿੱਚੋਂ ਮੋਹ ਮਾਇਆ ਮਮਤਾ ਦੇ ਬੰਧਨਾਂ ਵਿੱਚੋਂ ਕੱਢ ਕੇ, ਗੁਰੂ ਤੈਨੂੰ ਜੰਮਨ ਮਰਨ ਤੋਂ ਮੁਕਤ ਕਰਕੇ ਤੇਰੀ ਝੋਲੀ ਵਿੱਚ ਸੁੱਖ ਪਾਏਗਾ। ਗੁਰਮੁਖੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀਏ। ਆਹ ਜਿਹੜਾ ਤਨ ਲੈ ਕੇ ਆਪਾਂ ਬੈਠੇ ਹਾਂ ਨਾ, ਆਪੇ ਤੇ ਝਾਤ ਪਾਈਏ। ਸਤਿਗੁਰੂ ਕਹਿੰਦੇ ਭਾਈ, ਇਹ ਪਹਿਲੀ ਵਾਰ ਦਾ ਨਹੀਂ। ਗੁਰੂ ਅਰਜਨ ਸਾਹਿਬ ਨੇ ਤੇ ਬਾਣੀ ਵਿੱਚ ਇੱਕ ਬਚਨ ਵਰਤਿਆ,
ਮਹਾਰਾਜ ਕਹਿੰਦੇ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇ ਸੰਜਰੀਆ। ਹੁਣ ਇਹਦੇ ਅਰਥਾਂ ਨੂੰ ਸਮਝੀਏ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਈ ਜਨਮ, ਕਈ ਬਹੁ ਵਚਨ ਹੈ, ਕਈ ਦਾ ਅਰਥ ਬਹੁਤੇ, ਕਈ ਜਨਮ ਬਹੁਤੇ ਜਨਮ, ਕਈ ਜਨਮ ਪਏ ਕੀਟ ਪਤੰਗਾ। ਇਹ ਬੰਦੇ ਤੂੰ ਕਈ ਜਨਮ, ਬਹੁਤ ਜਨਮ ਤੂੰ ਕੀੜਿਆਂ ਦੇ ਪਤੰਗਿਆਂ ਦੇ ਭੋਗ ਕੇ ਆਇਆ, ਕਈ ਜਨਮ ਗਜ ਮੀਨ ਕੁਰੰਗਾ, ਗਜ ਹਾਥੀ ਮੀਨ ਮਛਲੀ ਤੇ ਕੁਰੰਗਾ ਹਿਰਨ। ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਤੂੰ ਕਈ ਜਨਮ ਇਹ ਬੰਦੇ ਹਾਥੀਆਂ ਦੇ, ਪਾਣੀ ਤੇ ਰਹਿਣ ਵਾਲੇ ਮੱਛੀਆਂ ਆਦਿਕ ਜੀਵਾਂ ਦੇ ਤੇ ਹਿਰਨਾਂ ਆਦਿਕਾਂ ਦੇ ਭੋਗੇ ਨੇ। ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਤੂੰ ਪੰਛੀਆਂ ਦੇ। ਹੁਣ ਪੰਛੀ ਸ਼ਬਦ ਭਰ ਦਿੱਤਾ, ਪੰਛੀਆਂ ਦੀ ਕਿੰਨੇ ਤਰ੍ਹਾਂ ਦੀ, ਵੱਖ ਵੱਖ ਤਰ੍ਹਾਂ ਦੇ ਪੰਛੀ ਨੇ। ਮਹਾਰਾਜ ਕਹਿੰਦੇ ਕਈ ਜਨਮ ਪੰਖੀ ਸਰਪ ਹੋਇਓ, ਇੱਥੇ ਸਰਪ ਦਾ ਅਰਥ ਹੈ ਧਰਤੀ ਤੇ ਰੇਂਗ ਕੇ ਤੁਰਨ ਵਾਲੇ ਜੀਵਾਂ ਦੇ ਭੋਗੇ ਨੇ। ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਹੈਵਰ ਦਾ ਅਰਥ ਘੋੜੇ, ਬ੍ਰਿਖ ਦਾ ਅਰਥ ਰੁੱਖ ਆਦਿਕ। ਕਈ ਜਨਮ ਤੂੰ ਘੋੜਿਆਂ ਦੇ, ਕਈ ਜਨਮ ਤੂੰ ਰੁੱਖਾਂ ਆਦਿਕਾਂ ਦੇ ਭੋਗ ਕੇ ਆਇਆ। ਇਹ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਵਚਨ ਆ। ਤੂੰ ਕਈ ਜਨਮ ਕੀੜਿਆਂ ਪਤੰਗਿਆਂ ਦੇ, ਪਾਣੀ ਵਿੱਚ ਰਹਿਣ ਵਾਲੇ ਮੱਛੀ ਆਦਿਕ, ਰੇਂਗ ਕੇ ਤੁਰਨ ਵਾਲੇ ਸੱਪ ਆਦਿਕ, ਕਈ ਜਨਮ ਤੂੰ ਘੋੜੇ ਰੁੱਖਾਂ ਪੱਥਰਾਂ ਆਦਿਕਾਂ ਦੇ ਭੋਗ ਕੇ ਆਇਆ। ਤੇ ਅੱਗੇ ਫਿਰ ਇੱਕ ਵਚਨ ਵਰਤਿਆ ਜੀ, ਕਹਿੰਦੇ ਮਿਲ ਜਗਦੀਸ਼ ਮਿਲਣ ਕੀ ਬਰੀਆ। ਇੱਥੇ ਜਗਦੀਸ਼ ਦਾ ਅਰਥ ਹੈ ਜਗਤ ਦਾ ਈਸ਼ਵਰ ਪਰਮਾਤਮਾ। ਕਹਿੰਦੇ ਭਾਈ ਇਹ ਮਨੁੱਖਾ ਜਨਮ ਮਿਲਿਆ ਉਹ ਜਗਤ ਦਾ ਈਸ਼ਵਰ ਪਰਮਾਤਮਾ ਦੇ ਮਿਲਾਪ ਲਈ। ਮਿਲ ਜਗਦੀਸ਼ ਮਿਲਣ ਕੀ ਬਰੀਆ, ਬਰੀਆ ਦਾ ਅਰਥ ਹੈ ਬਾਰੀ ਮੌਕਾ। ਤੇ ਅੱਗੇ ਵਚਨ ਵਰਤਿਆ ਚਿਰੰਕਾਲ, ਚਿਰੰਕਾਲ ਦਾ ਅਰਥ ਹੈ ਬਹੁਤ ਲੰਮੇ ਸਮੇਂ ਬਾਅਦ। ਚਿਰੰਕਾਲ ਮਿਲ ਦੇ ਸੰਜਰੀਆ, ਬਹੁਤ ਲੰਮੇ ਸਮੇਂ ਬਾਅਦ ਤੈਨੂੰ ਆ ਮਨੁੱਖਾ ਜਨਮ ਮਿਲਿਆ, ਜਿਹੜੀ ਇੱਕ ਬਾਰੀ ਹੈ ਜਿਹਦੇ ਵਿੱਚ ਪਰਮਾਤਮਾ ਦਾ ਮਿਲਾਪ ਹੋ ਸਕਦਾ। ਮੈਂ ਬੇਨਤੀ ਤੁਹਾਨੂੰ ਤਾਂ ਕਹਿ ਰਿਹਾ, ਗੁਰੂ ਜੀ ਅੱਜ ਬਾਣੀ ਵਿੱਚ ਕਹਿੰਦੇ ਭਾਈ ਜੇ ਗੁਰੂ ਦੀ ਟੇਕ ਲਏਗਾ ਨਾ, ਗੁਰੂ ਬਕਾਰਾਂ ਦੇ ਮੋਹ ਮਾਇਆ ਤੇ ਬੰਧਨਾਂ ਤੋਂ ਤੋੜ ਕੇ ਤੈਨੂੰ ਨਾਮ ਦੀ ਦਾਤ ਦੇ ਕੇ ਜੰਮਨ ਮਰਨ ਤੋਂ ਮੁਕਤ ਕਰ ਦੇਗਾ। ਫਿਰ ਬੇਨਤੀ ਨੂੰ ਸਮਝੋ, ਇੱਕ ਬਚਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਵੀ ਆਉਂਦਾ ਹੈ।

ਆਏ ਕੇਤੇ ਪੰਖ ਉਡਾਏ। ਸ਼ਬਦ ਦੇ ਭਾਵ ਇਹਦੇ ਵੀ ਇਹੀ ਨੇ, ਕਿੰਨੇ ਜਨਮ ਤੋਂ ਰੁੱਖਾਂ ਦੇ ਪੱਥਰਾਂ ਦੇ ਭੋਗੇ ਨੇ। ਕੇਤੇ ਰੁੱਖ ਬਿਰਖ ਹਮ ਚੀਨੇ, ਕੇਤੇ ਪਸ਼ੂ ਉਪਾਏ, ਕਿੰਨੇ ਜਨਮ ਤੂੰ ਪਸ਼ੂਆਂ ਆਦਿਕਾਂ ਦੇ ਭੋਗੇ ਨੇ। ਹੁਣ ਪਸ਼ੂ ਇੱਕ ਸ਼ਬਦ ਵਰਤਿਆ, ਪਰ ਪਸ਼ੂਆਂ ਦੀਆਂ ਕੈਟਾਗਰੀਆਂ ਕਿੰਨੀਆਂ ਨੇ, ਕਿੰਨੇ ਤਰ੍ਹਾਂ ਦੇ ਨੇ। ਕੇਤੇ ਰੁੱਖ ਬਿਰਖ ਹਮ ਚੀਨੇ, ਕੇਤੇ ਪਸ਼ੂ ਉਪਾਏ, ਕੇਤੇ ਨਾਗ ਕੁੱਲੀ ਮੈਂ ਆਏ, ਸੱਪਾਂ ਆਦਿਕਾਂ ਦੇ ਭੋਗੇ, ਕੇਤੇ ਪੰਖ ਉਡਾਏ। ਤੇ ਪਤਾ ਨੀ ਇਹ ਬੰਦੇ ਤੂੰ ਕਿੰਨੇ ਵਾਰੀ ਪੰਛੀ ਬਣ ਕੇ ਤੇ ਖੰਭ ਮਾਰ ਕੇ ਉੱਡਿਆ ਹੈ। ਇਹਦਾ ਮਤਲਬ ਮਹਾਰਾਜ ਨੇ ਕਿਹਾ, ਬੜੇ ਲੰਮੇ ਸਮੇਂ ਬਾਅਦ ਮਨੁੱਖਾ ਜਨਮ ਮਿਲਿਆ, ਤੇ ਜੇ ਮਿਲਿਆ ਹੈ ਤੇ ਫਿਰ ਬਚਨ ਵਰਤਿਆ, ਕਹਿੰਦੇ ਭਾਈ ਇਹ ਮਨੁੱਖੇ ਜਨਮ ਅੰਦਰ ਗੁਰੂ ਦੀ ਟੇਕ ਲੈ, ਜਦੋਂ ਗੁਰੂ ਦੀ ਟੇਕ ਲਏਗਾ ਫਿਰ ਟੂਟੇ ਬੰਧਨ ਜਨਮ ਮਰਨ, ਸਾਧ ਸੇਵ ਸੁਖ ਪਾਏ। ਗੁਰੂ ਦੀ ਟੇਕ ਲਏਗਾ, ਗੁਰੂ ਤੇਰਾ ਜੰਮਣ ਮਰਨਾ ਕੱਟ ਕੇ ਤੈਨੂੰ ਸਿਮਰਨ ਦੀ ਦਾਤ ਦੇ ਕੇ ਨਾਮ ਨਾਲ ਜੋੜ ਕੇ ਤੈਨੂੰ ਜੰਮਣ ਮਰਨ ਤੋਂ ਮੁਕਤ ਕਰੇਗਾ। ਆਪ ਜੀ ਦਸਵੇਂ ਪਾਤਸ਼ਾਹ ਦੇ ਜੀਵਨ ਵਿੱਚੋਂ ਕਦੀ ਗਾਥਾ ਪੜੂ, ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਚਮਕੌਰ ਦੀ ਗੜੀ ਤੋਂ ਇੱਥੋਂ ਬਖਸ਼ਿਸ਼ਾਂ ਵਰਤਾ ਕੇ ਚੱਲੇ, ਮਾਛੀਵਾੜਾ ਜੰਗਲ ਨਿਕਲ ਕੇ ਅੱਗੇ ਮਹਾਰਾਜ ਉੱਚ ਦਾ ਪੀਰ ਬਣ ਕੇ ਆਲਮਗੀਰ ਪਹੁੰਚੇ, ਤੇ ਆਲਮਗੀਰ ਤੋਂ ਅੱਗੇ ਲੰਘ ਕੇ ਸਤਿਗੁਰੂ ਲੁਧਿਆਣੇ ਦੇ ਇਲਾਕੇ ਵਿੱਚ ਦੀ ਬੇਅੰਤ ਥਾਵਾਂ ਤੇ ਬਖਸ਼ਿਸ਼ਾਂ ਵਰਤਾਉਂਦਿਆਂ, ਤੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਯਾਦ ਰੱਖੋ ਦੀਨੇ ਕਾਂਗੜ ਦੀ ਧਰਤੀ ਤੇ ਆਏ ਨੇ, ਰਾਏਕੋਟ ਆਏ ਜਿੱਥੇ ਮਹਾਰਾਜ ਨੇ ਤੁਰਕਾਂ ਦੀ ਜੜ ਪੁੱਟੀ। ਰਾਏਕੋਟ ਤੋਂ ਮਹਾਰਾਜ ਅੱਗੇ ਦੀਨੇ ਕਾਂਗੜ ਦੀ ਧਰਤੀ ਤੇ ਆਏ। ਅੱਜ ਕੱਲ ਇਹ ਇਲਾਕਾ ਬਠਿੰਡੇ ਦੇ ਏਰੀਏ ਅੰਦਰ ਪੈਂਦਾ। ਗੁਰਮੁਖੋ ਇੱਥੇ ਤਿੰਨ ਭਰਾ ਸਨ, ਮੈਂ ਬੇਨਤੀ ਕਰਨੀ ਗੁਰੂ ਕਿਵੇਂ ਬਖਸ਼ਿਸ਼ ਵਰਤਾਉਂਦਾ। ਉਹ ਤਿੰਨ ਭਰਾ ਨੇ, ਚੌਧਰੀ ਨੇ ਭਾਈ ਸ਼ਮੀਰ, ਭਾਈ ਲਖਮੀਰ ਤੇ ਤੀਜਾ ਤਖਤ ਮਲ। ਇਹਨਾਂ ਤਿੰਨਾਂ ਨੂੰ ਪਤਾ ਲੱਗਿਆ ਕਿ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਆ ਰਹੇ ਨੇ। ਇਹਨਾਂ ਬੜੇ ਅਦਬ ਦੇ ਨਾਲ ਅੱਗੇ ਹੋ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਪਹੁੰਚੇ ਤੇ ਜਾ ਮੱਥਾ ਟੇਕਿਆ। ਤਿੰਨਾਂ ਭਰਾਵਾਂ ਨੇ, ਭਾਈ ਲਖਮੀਰ ਸ਼ਮੀਰ ਤੇ ਤਖਤ ਮਲ ਚੌਧਰੀ ਨੇ, ਬੇਨਤੀ ਕਰਕੇ ਮਹਾਰਾਜ ਜੀ ਨੂੰ ਆਪਣੇ ਮਹੱਲਾ ਵਿੱਚ ਲੈ ਆਏ। ਮੈਂ ਬੇਨਤੀ ਕਰਾਂ ਵੀ ਇੱਥੇ ਮਹਾਰਾਜ ਜਦੋਂ ਦੀਨੇ ਕਾਂਗੜ ਆ ਗਏ ਨਾ, ਆਪ ਦੀ ਇਤਿਹਾਸ ਵਿੱਚ ਪੜ੍ਹੋ, ਤਿੰਨ ਮਹੀਨਿਆਂ ਤੋਂ ਉੱਪਰ ਸਮਾਂ ਮਹਾਰਾਜ ਇੱਥੇ ਰੁਕਦੇ ਆ। ਤਿੰਨ ਮਹੀਨਿਆਂ ਤੋਂ ਉੱਪਰ ਸਮਾਂ ਇੱਥੇ ਦੋਨੋਂ ਵੇਲੇ ਦਰਬਾਰ ਸਜਦਾ। ਬੇਅੰਤ ਸੰਗਤਾਂ ਮਾਲਵਾ ਮਾਝਾ ਦੁਆਬੇ ਵਿੱਚੋਂ ਆਉਂਦੀਆਂ, ਇੱਥੇ ਦੁਬਾਰਾ ਸ਼ਸਤਰ ਵਿਦਿਆ ਦੇ ਅਭਿਆਸ ਕਰਵਾਏ। ਇੱਥੇ ਦੀਨੇ ਕਾਂਗੜ ਦੀ ਧਰਤੀ ਤੇ ਅੰਮ੍ਰਿਤ ਦਾ ਬਾਟਾ ਹਜ਼ੂਰ ਨੇ ਕਈ ਵਾਰ ਤਿਆਰ ਕੀਤਾ। ਇੱਥੇ ਮਹਾਰਾਜ ਸੱਚੇ ਪਾਤਸ਼ਾਹ ਨੇ ਜਫਰਨਾਮਾ ਲਿਖਿਆ ਤੇ ਜਦੋਂ ਮਹਾਰਾਜ ਬਖਸ਼ਿਸ਼ਾਂ ਵਰਤਾ ਰਹੇ ਨੇ, ਇਹ ਤਿੰਨੋਂ ਭਰਾ ਤੇ ਹੋਰ ਬੇਅੰਤ ਸੰਗਤਾਂ ਸੇਵਾਵਾਂ ਕਰ ਰਹੀਆਂ। ਕਹਿੰਦੇ ਇੱਕ ਦਿਨ ਸ਼ਾਮ ਦਾ ਵੇਲਾ ਤੇ ਭਾਈ ਸ਼ਮੀਰ ਚੌਧਰੀ ਗੁਰੂ ਚਰਨਾਂ ਵਿੱਚ ਆਇਆ, ਆ ਕੇ ਮੱਥਾ ਟੇਕਦਾ ਤੇ ਚਿਹਰੇ ਤੇ ਬੜੀ ਉਦਾਸੀ ਹੈ। ਗੁਰੂ ਕਲਗੀਧਰ ਮਹਾਰਾਜ ਨੇ ਇਹਦੇ ਚਿਹਰੇ ਵੱਲ ਵੇਖਿਆ ਤੇ ਇੱਕ ਬਚਨ ਕਿਹਾ, ਕਹਿਣ ਲੱਗੇ, ਸ਼ਮੀਰ ਕੀ ਕਾਰਨ ਤੂੰ ਅੱਜ ਉਦਾਸ ਕਿਉਂ ਹੈ, ਤੇਰਾ ਚਿਹਰਾ ਦੱਸਦਾ ਪਿਆ। ਵੇਖੋ ਰੱਬ ਬੜਾ ਬੇਅੰਤ ਹੈ, ਸਾਡੇ ਚਿਹਰੇ ਦੀ ਬਣਤਰ ਉਹਨੇ ਐਸੀ ਬਣਾਈ ਆ, ਜੇ ਬੰਦਾ ਪ੍ਰਸੰਨ ਹੋਵੇ ਖੁਸ਼ ਹੋਵੇ ਉਹਦਾ ਚਿਹਰਾ ਦੱਸ ਦਿੰਦਾ ਵੀ ਅੱਜ ਤੂੰ ਬੜਾ ਖੁਸ਼ ਪ੍ਰਤੀਤ ਹੁੰਦਾ। ਜੇ ਬੰਦਾ ਕ੍ਰੋਧਿਤ ਹੋਵੇ ਤੇ ਬੰਦਾ ਕਈ ਵਾਰੀ ਬਿਨ ਬੋਲਿਆਂ ਚਿਹਰਾ ਪੜ ਕੇ ਦੱਸ ਦਿੰਦਾ। ਜੇ ਬੰਦਾ ਉਦਾਸ ਹੋਵੇ ਤੇ ਉਹਦੇ ਚਿਹਰੇ ਤੋਂ ਪਤਾ ਲੱਗਦਾ। ਦਸਵੇਂ ਪਾਤਸ਼ਾਹ ਨੇ ਕਿਹਾ, ਭਾਈ ਸ਼ਮੀਰ ਚੌਧਰੀ ਤੂੰ ਉਦਾਸ ਕਿਉਂ ਹੈ? ਇਹਨੇ ਹੱਥ ਜੋੜ ਕੇ ਕਿਹਾ, ਮਹਾਰਾਜ ਸੱਚ ਇਵੇਂ, ਜਿੰਨਾ ਸਮਾਂ ਤੁਹਾਡੀ ਸੰਗਤ ਨਹੀਂ ਕੀਤੀ ਸੀ, ਤੁਹਾਡੇ ਬਚਨ ਨਹੀਂ ਸੁਣੇ ਸਨ, ਮੈਨੂੰ ਪਤਾ ਨਹੀਂ ਸੀ ਮਨੁੱਖਾ ਜਨਮ ਕਾਹਦੇ ਲਈ ਮਿਲਿਆ। ਜਿੰਨਾ ਸਮਾਂ ਸੰਗਤ ਨਹੀਂ ਕੀਤੀ, ਸੱਚ ਇਵੇਂ ਮਹਾਰਾਜ, ਮੈਨੂੰ ਤੇ ਇਹ ਵੀ ਗਿਆਤ ਨਹੀਂ ਸੀ ਕਿ ਪਿੱਛੋਂ ਮੈਂ ਇੰਨੀਆਂ ਜੂਨਾਂ ਭੋਗ ਕੇ ਆਇਆ ਹਾਂ। ਕਿਰਪਾ ਕਰੋ ਮਨ ਵਿੱਚ ਇੱਕ ਮਹਾਰਾਜ
ਇਸ ਗੱਲ ਦੀ ਚਿਤਵਨੀ ਲੱਗ ਗਈ ਕਿ ਇਹ ਮਨਾ ਤੂੰ ਪਿੱਛੇ ਕਿੰਨੇ ਰੁੱਖ ਪੱਥਰ ਪਸ਼ੂ ਪੰਛੀਆਂ ਦੀਆਂ ਜੂਨਾਂ ਭੋਗ ਕੇ ਆਇਆ ਤੇ ਜੇ ਗੁਰੂ ਦੀ ਕਿਰਪਾ ਨਾ ਵਰਤੀ ਤੇ ਫਿਰ ਜੰਮਣ ਮਰਨ ਦੇ ਗੇੜ ਵਿੱਚ ਪੈ ਜਾਣਾ। ਰਹਿਮਤ ਕਰੋ, ਮੈਂ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਦਾ ਮਹਾਰਾਜ, ਮੇਰਾ ਜੰਮਣ ਮਰਨ ਕੱਟ ਦਿਓ, ਮੈਨੂੰ ਜੰਮਣ ਮਰਨ ਤੋਂ ਮੁਕਤ ਕਰ ਦਿਓ, ਆਪਣੇ ਚਰਨਾਂ ਵਿੱਚ ਥਾਂ ਬਖਸ਼ ਦਿਓ। ਇਤਿਹਾਸ ਕਹਿੰਦੇ ਤੁਸੀਂ ਪੜ੍ਹਨਾ ਵੀ ਹੋਵੇ ਤਵਾਰੀਖ ਗੁਰੂ ਖਾਲਸਾ ਦੇ ਅੰਦਰ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ, ਕਹਿਣ ਲੱਗੇ ਦਸਵੇਂ ਪਾਤਸ਼ਾਹ ਕਹਿੰਦੇ ਆ ਸ਼ਮੀਰ ਚੌਧਰੀ ਕੁਝ ਹੋਰ ਮੰਗ ਲੈ, ਤੇਰਾ ਰਾਜ ਭਾਗ ਵਧਾ ਦਈਏ, ਤੇਰੀ ਉਮਰ ਨਵੇਰੀ ਕਰ ਦਈਏ, ਜਾਂ ਤੇਰੇ ਰਾਜ ਭਾਗ ਵਿੱਚ ਹੋਰ ਬਖਸ਼ਿਸ਼ਾਂ ਵਰਤਾਈਏ। ਇਹਨੇ ਹੱਥ ਜੋੜ ਕੇ ਕਿਹਾ ਮਹਾਰਾਜ ਨਹੀਂ, ਰਾਜ ਭਾਗ ਤੁਹਾਡੀ ਕਿਰਪਾ ਨਾਲ ਹੈ, ਪਰ ਅੱਜ ਪਤਾ ਲੱਗਿਆ ਕਿ ਮਨੁੱਖਾ ਜਨਮ ਦਾ ਸਵਾਰਥ ਇਹ ਸਫਲ ਕਿਵੇਂ ਹੁੰਦਾ। ਰਹਿਮਤ ਕਰੋ, ਮੇਰਾ ਜੰਮਣ ਮਰਨ ਕੱਟ ਦਿਓ। ਜਦੋਂ ਇਹਨੇ ਬਾਰ ਬਾਰ ਬੇਨਤੀ ਕੀਤੀ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਇਹ ਬਚਨ ਕਿਹਾ, ਕਹਿਣ ਲੱਗੇ ਸ਼ਮੀਰ ਤੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਦਰ ਦੀ ਸੇਵਾ ਕੀਤੀ ਆ, ਇੱਥੇ ਆਈਆਂ ਹੋਈਆਂ ਸੰਗਤਾਂ ਦੀ ਸੇਵਾ ਕੀਤੀ ਆ, ਜਾਂ ਤੈਨੂੰ ਬਚਨ ਹੋ ਗਿਆ ਗੁਰੂ ਨਾਨਕ ਸਾਹਿਬ ਕਿਰਪਾ ਕਰਨਗੇ ਤੂੰ ਜੰਮਣ ਮਰਨ ਤੋਂ ਮੁਕਤ ਹੋ ਜਾਏਗਾ। ਮਹਾਰਾਜ ਜੀ ਨੇ ਬਖਸ਼ਿਸ਼ ਭਰਿਆ ਬਚਨ ਕਿਹਾ ਜੀ, ਤੇ ਗੁਰੂ ਦਾ ਬਚਨ ਬੜਾ ਸਮਰੱਥ ਹੁੰਦਾ। ਮਹਾਰਾਜ ਜੀ ਨੇ ਬਚਨ ਕੀਤਾ, ਸ਼ਮੀਰ ਚੌਧਰੀ ਬੜਾ ਪ੍ਰਸੰਨ ਹੈ, ਅੱਜ ਘਰ ਗਿਆ, ਤੁਸੀਂ ਇਤਿਹਾਸ ਵਿੱਚੋਂ ਪੜ੍ਹਿਓ, ਬੜਾ ਖੁਸ਼ ਹੈ, ਰਾਤ ਨੂੰ ਆਪਣੇ ਪਲੰਘ ਤੇ ਅੰਮ੍ਰਿਤ ਬਾਣੀ ਪੜ੍ਹ ਕੇ ਪਿਆ, ਤੇ ਜਦੋਂ ਰਾਤ ਨੂੰ ਸੁੱਤਾ ਨਾ ਤੇ ਇਹਨੂੰ ਸੁਪਨੰਤਰ ਅਵਸਥਾ ਦੇ ਅੰਦਰ ਸੁੱਤੇ ਹੋਏ ਨੂੰ ਇੱਕ ਸੁਪਨਾ ਸ਼ੁਰੂ ਹੋ ਗਿਆ, ਤੇ ਉਸ ਸੁਪਨੇ ਦੇ ਅੰਦਰ ਇਹ ਮਰ ਜਾਂਦਾ, ਫਿਰ ਇਹਦਾ ਜਨਮ ਹੁੰਦਾ, ਫਿਰ ਮਰਦਾ, ਕਦੀ ਪੰਛੀ ਬਣਦਾ ਫਿਰ ਮਰਦਾ, ਕਦੀ ਪਸ਼ੂ ਬਣਦਾ ਫਿਰ ਜੰਮਦਾ ਮਰਦਾ, ਕਈ ਵਾਰ ਜੰਮਿਆ ਕਈ ਵਾਰ ਮਰਿਆ ਤੇ ਕਈ ਕਈ ਜੂਨਾਂ ਵਿੱਚ ਜਨਮ ਲੈ ਕੇ ਮਰਦਾ। ਇਹ ਇਤਿਹਾਸ ਵਿੱਚ ਹੈ ਕਿ ਆਖਰ ਇੰਨਾ ਪੈ ਪੀਤ ਹੋ ਗਿਆ, ਅੰਮ੍ਰਿਤ ਵੇਲਾ ਹੋ ਗਿਆ, ਨੇਤਰ ਖੁੱਲੇ, ਮੱਥੇ ਤੇ ਪਸੀਨਾ ਆ ਗਿਆ, ਇੱਕ ਭਿਅੰਕਰ ਮੰਜ਼ਰ ਵੇਖਿਆ, ਜੰਮਿਆ ਮਰਿਆ। ਇਹਨੂੰ ਬਾਣੀ ਨੇ ਕਿਹਾ, ਮੈਂ ਤੁਹਾਨੂੰ ਬੇਨਤੀ ਕਰਾਂ, ਗੁਰੂ ਗ੍ਰੰਥ ਸਾਹਿਬ ਕਹਿੰਦੇ ਜੰਮ ਜੰਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੈ। ਪਤਾ ਨਹੀਂ ਜੀਵ ਕਿੰਨੀ ਕੋ ਵਾਰ ਜੰਮਦਾ ਮਰਦਾ ਜੰਮਦਾ ਮਰਦਾ। ਸਤਿਗੁਰੂ ਕਹਿੰਦੇ ਬੜੀ ਲੰਮੀ ਸਜ਼ਾ ਹੈ। ਇੱਥੇ ਭਾਈ ਸ਼ਮੀਰ ਜਦੋਂ ਵਾਰ ਵਾਰ ਸੁਪਨੰਤਰ ਅਵਸਥਾ ਅੰਦਰ ਹੁਣ ਸੁਪਨਾ ਸੱਚ ਭਾਸਦਾ, ਜੰਮਿਆ ਮਰਿਆ ਜੰਮਿਆ ਮਰਿਆ, ਆਖਰ ਸਵੇਰ ਹੋ ਗਈ, ਨੇਤਰ ਖੁੱਲੇ, ਮੱਥੇ ਤੇ ਪਸੀਨੇ, ਬੜਾ ਪੈਪੀਤ ਹੈ, ਦੌੜ ਕੇ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਆ ਗਿਆ, ਕਿਉਂਕਿ ਮਹਾਰਾਜ ਦੀਨੇ ਕਾਂਗੜ ਰੁਕੇ ਹੋਏ ਨੇ। ਸਾਹਿਬ ਨੇ ਫਿਰ ਕਿਹਾ, ਕਹਿਣ ਲੱਗੇ ਸ਼ਮੀਰ ਕੀ ਗੱਲ ਏ, ਬੜਾ ਘਬਰਾਇਆ ਹੋਇਆ। ਇਹਨੇ ਬਚਨ ਕਿਹਾ, ਕਹਿਣ ਲੱਗਿਆ ਮਹਾਰਾਜ ਸੱਚ ਏਵੇਂ, ਰਾਤ ਇੰਨਾ ਭਿਆਨਕ ਮੰਜ਼ਰ ਵੇਖਿਆ ਜੰਮਣ ਮਰਨ ਦਾ, ਸਾਰੀ ਵਾਰਤਾ ਦੱਸੀ, ਤੇ ਗੁਰੂ ਕਲਗੀਧਰ ਜੀ ਨੇ ਇੱਕ ਬਚਨ ਵਰਤਿਆ। ਉਹ ਬਚਨ ਕਿਹਾ, ਕਹਿੰਦੇ ਐ ਸ਼ਮੀਰ ਗੁਰੂ ਪਰਮਾਤਮਾ ਦਾ ਵਿਧਾਨ ਨਹੀਂ ਤੋੜਦਾ, ਗੁਰੂ ਬਖਸ਼ਿਸ਼ ਵੀ ਵਰਤਾ ਦਿੰਦਾ ਪਰ ਪਰਮਾਤਮਾ ਦਾ ਵਿਧਾਨ ਵੀ ਨਹੀਂ ਤੋੜਦਾ। ਕਹਿਣ ਲੱਗੇ ਜਿੰਨੇ ਜਨਮ ਤੇ ਮੌਤ ਤੂੰ ਸੁਪਨੰਤਰ ਅਵਸਥਾ ਵਿੱਚ ਭੋਗੇ ਨੇ, ਸੱਚ ਜਾਣੀ ਸ਼ਮੀਰ ਤੂੰ ਇੰਨੀਆਂ ਜੂਨਾਂ ਪ੍ਰਤੱਖ ਭੋਗਣੀਆਂ ਸੀ, ਪਰ ਤੂੰ ਗੁਰੂ ਨਾਨਕ ਸਾਹਿਬ ਦੇ ਦਰ ਦੀ ਰਹਿਮਤ ਲੈ ਗਿਆ, ਤੂੰ ਸੇਵਾ ਕੀਤੀ, ਸਿਮਰਨ ਕੀਤਾ, ਗੁਰੂ ਦਰ ਦੀਆਂ ਸੇਵਾਵਾਂ ਕੀਤੀਆਂ, ਤੇਰੀ ਬੇਨਤੀ ਪ੍ਰਵਾਨ ਕਰਕੇ ਗੁਰੂ ਨਾਨਕ ਸਾਹਿਬ ਨੇ ਤਰਸ ਕੀਤਾ, ਜਿੰਨੀਆਂ ਜੂਨਾਂ ਤੂੰ ਪ੍ਰਤੱਖ ਭੋਗਣੀਆਂ ਸਨ ਸਾਰੀਆਂ ਜੂਨਾਂ ਤੈਨੂੰ ਸੁਪਨੰਤਰ ਅਵਸਥਾ ਵਿੱਚ ਹੀ ਕੱਢ ਦਿੱਤੀਆਂ ਨੇ, ਤੂੰ ਜੰਮਣ ਮਰਨ ਤੋਂ ਮੁਕਤ ਹੋ ਗਿਆ। ਮੈਂ ਬੇਨਤੀ ਤੁਹਾਨੂੰ ਤਾਂ ਕਹਿ ਰਿਹਾ, ਇਹਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਕਿਹਾ ਤੇ ਤੁਸੀਂ ਦੂਰ ਨਾ ਜਾਓ, ਮੈਂ ਫਿਰ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਾਂ, ਗੁਰੂ ਗ੍ਰੰਥ ਸਾਹਿਬ ਨੇ ਤੇ ਅਸੀਂ ਪਿੱਛੋਂ ਕਿੱਥੋਂ ਆਏ ਹਾਂ, ਇਹਦਾ ਜ਼ਿਕਰ ਕੀਤਾ ਬਾਣੀ ਅੰਦਰ, ਤੇ ਗੁਰੂ ਸਾਹਿਬ ਨੇ ਇੱਥੋਂ ਤੱਕ ਵੀ ਕਿਹਾ ਕਿ ਬੰਦੇ ਤੂੰ ਅਗੇਤਰ ਜਾਣਾ ਕਿੱਥੇ ਹੈ। ਭਗਤ ਤਰਲੋਚਨ ਜੀ ਦਾ ਇੱਕ ਬਚਨ ਆਪਾਂ ਪੜ੍ਹਦੇ ਹਾਂ, ਕੀ ਭਗਤ ਤਰਲੋਚਨ, ਅਰਥ ਭਾਵੇਂ ਜਿੰਨੇ ਮਨ ਮਰਜ਼ੀ ਨਾਲ ਘੁਮਾ ਲਓ ਗੱਲ ਵੱਖਰੀ ਆ,
ਮੈਂ ਇਹ ਅੱਜ ਦਾ ਬੰਦਾ ਚਲਾਕ ਬੜਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਰਥ ਕਈ ਵਾਰੀ ਉਹ ਆਪਣੀ ਮਨਮਰਜ਼ੀ ਨਾਲ ਕਰ ਜਾਂਦਾ, ਪਰ ਤੁਸੀਂ ਵਿਦਵਾਨ ਪੁਰਖਾਂ ਦੇ ਅਰਥ ਪੜ੍ਹਿਓ, ਇਸ ਸ਼ਬਦ ਦੇ ਅਰਥ ਕੀ ਕਰੋਗੇ। ਭਗਤ ਤ੍ਰਿਲੋਚਨ ਜੀ ਨੇ ਕਿਹਾ, ਅੰਤ ਕਾਲ ਜੋ ਲਛਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸਰਪ ਜੋਨ ਵੱਲ ਵੱਲ ਉਹ ਤਰੈ। ਬੜੇ ਸਪਸ਼ਟ ਅਰਥ ਨੂੰ ਤੁਸੀਂ ਪੜ੍ਹਿਓ, ਉੱਥੇ ਲਿਖਿਆ ਵੀ ਅੰਤਲੇ ਸਮੇਂ, ਅੰਤਲਾ ਸਮਾਂ ਭਾਵ ਜਦੋਂ ਅੰਤਲਾ ਸਵਾਸ ਆਉਣ ਲੱਗਿਆ, ਪ੍ਰਾਣ ਨਿਕਲ ਲੱਗੇ, ਜਿਹਦੀ ਸੁਰਤ ਲਛਮੀ ਵਿੱਚ ਮਾਇਆ ਵਿੱਚ ਰਹਿ ਗਈ। ਭਗਤ ਰੋਚਨ ਜੀ ਕਹਿਣ ਲੱਗੇ, ਸੱਪ ਦੀ ਜੂਨ ਤਿਆਰ ਹੈ। ਇਹਦਾ ਮਤਲਬ ਭਰੋਸਾ ਕਰੋ। ਗੁਰੂ ਗ੍ਰੰਥ ਸਾਹਿਬ ਸਾਨੂੰ ਸਮਝਾਉਂਦੇ ਨੇ, ਬੰਦੇ ਤੂੰ ਅੱਗੇ ਕਿੱਥੇ ਜਾਣਾ। ਅੰਤ ਕਾਲ ਜੋ ਲਛਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸਰਪ ਜੋਨ ਵੱਲ ਵੱਲ ਉਹ ਤਰੈ। ਅੰਤ ਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸੂਕਰ ਜੋਨ ਵੱਲ ਵੱਲ ਉਹ ਤਰੈ। ਕਹਿਣ ਲੱਗੇ, ਜਿਹੜਾ ਬੰਦਾ ਪੁੱਤਾਂ ਧੀਆਂ ਵਿੱਚ ਸੁਰਤ ਰੱਖ ਦੇਗਾ ਪਰਿਵਾਰ ਅੰਦਰ, ਉਹਦੀ ਸੂਰ ਦੀ ਜੂਨ ਤਿਆਰ ਹੈ। ਸੂਰ ਦੇ ਬੱਚੇ ਬਹੁਤ ਨੇ ਭੋਗੀ ਚੱਲ। ਫਿਰ ਅੱਗੇ ਕਿਹਾ, ਕਹਿੰਦੇ ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਪ੍ਰੇਤ ਜੋਨ ਵੱਲ ਵੱਲ ਉਹ ਤਰੈ। ਜੇ ਘਰ ਵਿੱਚ ਸੁਰਤ ਰਹਿ ਗਈ ਤੇ ਪ੍ਰੇਤ ਬਣੇਗਾ। ਅਖੀਰ ਤੇ ਜਾ ਕੇ ਇੱਕ ਬਚਨ ਵਰਤਿਆ, ਕਹਿੰਦੇ ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਬਦਤ ਤ੍ਰਿਲੋਚਨ ਤੇ ਨਰ ਮੁਕਤਾ ਪਿਤਾਂਬਰ ਵਾਕੇ ਹਿਰਦੈ ਵਸੈ। ਕਹਿਣ ਲੱਗੇ, ਜਿਹਨੇ ਅੰਤਲੇ ਸਮੇਂ ਗੁਰੂ ਨੂੰ ਚੇਤਾ ਕੀਤਾ, ਪਰਮਾਤਮਾ ਦਾ ਨਾਮ ਸਿਮਰਿਆ, ਸੱਚ ਜਾਣੀ ਉਹ ਗੁਰੂ ਕੀ ਕਿਰਪਾ ਲੈ ਕੇ ਮੁਕਤ ਹੋ ਜਾਏਗਾ। ਇਹਦਾ ਮਤਲਬ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਸਮਝਾਉਂਦੇ ਨੇ ਇਹ ਗੱਲ। ਮਹਾਰਾਜ ਅੱਜ ਵੀ ਕਹਿ ਰਹੇ ਨੇ, ਅੱਜ ਦੇ ਵਚਨ ਵਿੱਚ ਕਿਹਾ, ਕਹਿੰਦੇ ਭਾਈ ਟੂਟੇ ਬੰਧਨ ਜਨਮ ਮਰਨ ਸਾਧ ਸੇਵ ਸੁਖ ਪਾਏ। ਕਹਿੰਦੇ ਜਦੋਂ ਤੂੰ ਗੁਰੂ ਨੂੰ ਸੇਵੇਂਗਾ, ਗੁਰੂ ਚਰਨਾਂ ਵਿੱਚ ਜੁੜੇਗਾ, ਗੁਰੂ ਆਸ਼ੇ ਮੁਤਾਬਕ ਆਪਣਾ ਜੀਵਨ ਜਿਉਏਗਾ, ਗੁਰੂ ਤੇਰੇ ਮੋਹ ਮਾਇਆ ਮਮਤਾ ਦੇ ਬੰਧਨ ਕੱਟ ਕੇ ਤੈਨੂੰ ਜੰਮਨ ਮਰਨ ਤੋਂ ਮੁਕਤ ਕਰ ਦੇਗਾ। ਫਿਰ ਮਹਾਰਾਜ ਨੇ ਕਿਹਾ, ਕਹਿੰਦੇ ਨਾਨਕ ਮਨੋਹੋ ਨਾ ਬੀਸਰੈ ਗੁਣ ਨਿਧ ਗੋਬਿੰਦ ਰਾਏ। ਕਹਿੰਦੇ ਗੁਰੂ ਚਰਨਾਂ ਵਿੱਚ ਜੁੜਨ ਤੋਂ ਬਾਅਦ ਤੇਰੇ ਮਨ ਵਿੱਚੋਂ ਕਦੀ ਪਰਮਾਤਮਾ ਵਾਹਿਗੁਰੂ ਦਾ ਨਾਮ ਵਿਸਰੇਗਾ ਨਹੀਂ। ਭਾਵ ਗੁਰੂ ਤੈਨੂੰ ਨਾਮ ਨਾਲ ਜੋੜੇਗਾ। ਨਾਨਕ ਮਨੋਹੋ ਨਾ ਬੀਸਰੈ, ਤੇਰੀ ਸੁਰਤ ਵਿੱਚੋਂ ਕਦੀ ਸ਼ੁਕਰ ਨਹੀਂ ਭੁੱਲੇਗਾ, ਤੇਰੀ ਸੁਰਤ ਵਿੱਚੋਂ ਕਦੀ ਰੱਬ ਦਾ ਨਾਮ ਨਹੀਂ ਭੁੱਲਣਾ। ਗੁਣ ਨਿਧ ਗੋਬਿੰਦ ਰਾਏ, ਤੇ ਫਿਰ ਤੂੰ ਗੁਣਾਂ ਦਾ ਖਜ਼ਾਨਾ ਪਰਮਾਤਮਾ ਉਹਦੇ ਗੁਣਾਂ ਨੂੰ ਗਾ ਗਾ ਕੇ ਜੀਵਨ ਸਫਲ ਕਰੇਗਾ। ਅੱਗੇ ਫਿਰ ਬਚਨ ਵਰਤਿਆ ਪੌੜੀ, ਕਹਿੰਦੇ ਟਹਿਲ ਕਰੋਂ ਤਾਂ ਏਕ ਕੀ ਜਾਤੇ ਬ੍ਰਿਥਾ ਨਾ ਕੋਏ। ਟਹਿਲ ਟਹਿਲ ਦਾ ਅਰਥ ਹੁੰਦੇ ਸੇਵਾ। ਟਹਿਲ

ਕੋਈ ਇੱਕ ਗੁਰੂ ਦੀ ਪਰਮਾਤਮਾ ਦੀ ਸੇਵਾ ਕਰੇ ਇੱਥੋਂ ਕੋਈ ਖਾਲੀ ਨਹੀਂ ਜਾਂਦਾ। ਭਾਵ ਗੁਰੂ ਝੋਲੀ ਵਿੱਚ ਬਖਸ਼ਿਸ਼ ਪਾ ਕੇ ਤੋਰਦਾ, ਤੇ ਯਾਦ ਰੱਖੋ ਗੁਰੂ ਦੁਨਿਆਵੀ ਦਾਤ ਵੀ ਦਿੰਦਾ, ਗੁਰੂ ਸਾਨੂੰ ਅੱਗਾ ਸਵਾਰਨ ਵਾਸਤੇ ਨਾਮ ਦੀ ਦਾਤ ਵੀ ਦਿੰਦਾ। ਅੱਗੇ ਕਿਹਾ ਕਹਿੰਦੇ ਮਨ ਤਨ ਮੁੱਖ ਹੀ ਹੈ ਬਸੈ, ਜੋ ਚਾਹ ਹੋ ਸੋ ਹੋਏ। ਮਨ ਤਨ ਮੁੱਖ ਹੀ ਆ ਬਸੈ, ਤਿੰਨ ਸ਼ਬਦ ਵਰਤੇ। ਕਹਿੰਦੇ ਜਿਹਦੇ ਮਨ ਅੰਦਰ, ਜਿਹਦੇ ਤਨ ਦੇ ਇੰਦਰੀਆਂ ਰਾਹੀਂ ਤੇ ਜਿਹਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸ ਜਾਏ, ਜਿਹੜਾ ਮਨ ਤਨ ਰਾਹੀਂ ਤੇ ਆਪਣੇ ਹਿਰਦੇ ਅੰਦਰ ਪਰਮਾਤਮਾ ਦਾ ਨਾਮ ਸਿਮਰਦਾ, ਜੋ ਚਾਹ ਹੋ ਸੋ ਹੋਏ, ਫਿਰ ਉਹ ਜੋ ਵੀ ਗੁਰੂ ਤੋਂ ਮੰਗਦਾ ਗੁਰੂ ਤਰੁੱਠ ਕੇ ਉਹਦੀ ਝੋਲੀ ਵਿੱਚ ਦਾਤ ਪਾ ਦਿੰਦਾ। ਫਿਰ ਅੱਗੇ ਕਿਹਾ ਕਹਿੰਦੇ ਟਹਿਲ ਮਹਿਲ ਤਾਕੋ ਮਿਲੈ, ਜਾ ਕਉ ਸਾਧ ਕਿਰਪਾਲ। ਇੱਥੇ ਟਹਿਲ ਦਾ ਅਰਥ ਹੈ ਸੇਵਾ, ਇੱਥੇ ਮਹਿਲ ਦਾ ਅਰਥ ਹੈ ਬਖਸ਼ਿਸ਼, ਸਬੱਬ ਕਹਿ ਲਓ। ਟਹਿਲ ਮਹਿਲ ਕਹਿੰਦੇ ਸੇਵਾ ਦਾ ਸਬੱਬ ਤਾਂ ਬਣਦਾ, ਟਹਿਲ ਮਹਿਲ ਤਾਕੋ ਮਿਲੈ, ਉਹਨਾਂ ਨੂੰ ਪ੍ਰਾਪਤ ਹੁੰਦਾ, ਜਾ ਕਉ ਸਾਧ ਕਿਰਪਾਲ, ਜਿਨ੍ਹਾਂ ਤੇ ਗੁਰੂ ਕਿਰਪਾਲੂ ਹੋ ਜਾਏ। ਗੁਰੂ ਜਦੋਂ ਤਰੁੱਟਦਾ ਨਾ ਗੁਰਮੁਖੋ, ਉਹ ਫਿਰ ਬਖਸ਼ਿਸ਼ਾਂ ਹੀ ਇਹ ਵਰਤਾਉਂਦਾ, ਜਿਹਨੂੰ ਬਾਣੀ ਵਿੱਚ ਮਹਾਰਾਜ ਨੇ ਕਿਹਾ ਕਹਿੰਦੇ ਕਰ ਕਿਰਪਾ ਕਿਲ ਵਿਖ ਕੱਟੇ, ਗਿਆਨ ਅੰਜਨ ਸਾਰਿਆ, ਅੰਦਰੋਂ ਜਿਨਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚੈ ਸਵਾਰਿਆ। ਕਹਿੰਦੇ ਭਾਈ ਜਦੋਂ ਗੁਰੂ ਆਪਣੀ ਕਿਰਪਾ ਕਰਦਾ, ਕਰ ਕਿਰਪਾ ਕਿਲ ਵਿਖ ਕੱਟੇ, ਸਭ ਤੋਂ ਪਹਿਲੀ ਬਖਸ਼ਿਸ਼ ਗੁਰੂ ਵਰਤਾਉਂਦਾ ਕਿ ਗੁਰੂ ਕਿਲਵਿਖ ਦਾ ਅਰਥ ਜੰਮਨ ਮਰਨ ਦੇ ਪਾਪ ਕੱਟ ਦਿੰਦਾ, ਜਨਮਾਂ ਜਨਮਾਂਤਰਾਂ ਦੇ ਪਾਪ। ਕਿਲਵਿਖ ਦਾ ਅਰਥ ਹੁੰਦਾ ਜਨਮਾਂ ਜਨਮਾਂਤਰਾਂ ਦੇ ਪਾਪ। ਕਰ ਕਿਰਪਾ ਕਿਲਵਿਖ ਕੱਟੇ, ਗਿਆਨ ਅੰਜਨ ਸਾਰਿਆ, ਅੰਦਰ ਦੀ ਅਗਿਆਨਤਾ ਮਿਟਾ ਕੇ ਗਿਆਨ ਬਖਸ਼ਦਾ। ਅੰਦਰੋਂ ਜਿਨਕਾ ਮੋਹ ਟੁੱਟਾ, ਜਿਨ੍ਹਾਂ ਦਾ ਅੰਤਰ ਆਤਮੇ ਤੋਂ ਗੁਰੂ ਬਕਾਰਾਂ ਤੋਂ ਮੋਹ ਤੋੜ ਕੇ ਤਿੰਨ ਕਾ ਸ਼ਬਦ ਸੱਚੈ ਸਵਾਰਿਆ, ਤੇ ਸ਼ਬਦ ਦੇ ਲੜ ਲਾ ਕੇ ਉਹਦਾ ਜੀਵਨ ਸਵਾਰ ਦਿੰਦਾ। ਮਹਾਰਾਜ ਨੇ ਇੱਥੇ ਕਿਹਾ ਕਹਿੰਦੇ ਟਹਿਲ ਮਹਿਲ ਤਾਕੋ ਮਿਲੈ, ਜਾ ਕੋ ਸਾਧ ਕਿਰਪਾਲ। ਕਹਿੰਦੇ ਸਾਧੂ ਸੰਗਤ ਤੋ ਬਸੈ, ਜੋ ਆਪਨ ਹੋਏ ਦਿਆਲ। ਕਹਿੰਦੇ ਗੁਰੂ ਦਿਆਲੂ ਹੋ ਜਾਏ, ਪਰਮਾਤਮਾ ਦਿਆਲੂ ਹੋ ਜਾਏ, ਉਹ ਗੁਰੂ ਦੀ ਸੰਗਤ ਬਖਸ਼ਦਾ ਹੈ। ਗੁਰਮੁਖੋ ਸਤ ਸੰਗਤ ਦੀ ਪ੍ਰਾਪਤੀ ਤਾਂ ਹੁੰਦੀ ਆ ਜਦੋਂ ਗੁਰੂ ਆਪਣੀ ਬਖਸ਼ਿਸ਼ ਵਰਤਾ ਦੇ, ਆਪਣੀ ਰਹਿਮਤ ਵਰਤਾ ਦੇ, ਉਹਦੀ ਕਿਰਪਾ ਤੋਂ ਬਿਨਾਂ ਨਹੀਂ। ਤਾਂ ਹੀ ਤੇ ਬਾਣੀ ਵਿੱਚ ਮਹਾਰਾਜ ਨੇ ਕਿਹਾ, ਮਹਾਰਾਜ ਕਹਿਣਗੇ ਆਪ ਜਪਾਏ, ਜਪੈ ਸੋ ਨਾਉ, ਆਪ ਗਾਵਾਏ ਸੋ ਹਰ ਗੁਣ ਗਾਓ। ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੂ ਦਇਆ ਤੇ ਕਮਲ ਵਿਗਾਸ। ਕਹਿੰਦੇ ਭਾਈ ਜਿਸ ਤੇ ਉਹ ਆਪਣੀ ਕਿਰਪਾ ਕਰ ਦੇਵੇ ਉਹਨੂੰ ਨਾਮ ਜਪਾਉਂਦਾ, ਜਿਸ ਤੇ ਆਪਣੀ ਕਿਰਪਾ ਕਰ ਦੇਵੇ ਉਹਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਬ ਦੇ ਗੁਣ ਗਾਉਣ ਲਾ ਦਿੰਦਾ, ਜਿਸ ਤੇ ਕਿਰਪਾ ਵਰਤ ਜਾਏ ਉਹਦਾ ਆਤਮਕ ਕੌਲ ਦਾ ਫੁੱਲ ਖਿੜਦਾ ਤੇ ਉਹਦੇ ਅੰਤਰ ਆਤਮੇ ਗਿਆਨ ਪੈਦਾ ਕਰ ਦਿੰਦਾ। ਚਲੋ ਮੈਂ ਤੁਹਾਨੂੰ ਥੋੜ੍ਹਾ ਜਿਹਾ ਇੱਕ ਦੁਨਿਆਵੀ ਉਦਾਹਰਣ ਦਿਆਂ। ਸਿਆਣੇ ਪੁਰਖ ਤੁਸੀਂ ਬੈਠੇ ਹੋ, ਪੰਜਾਬ ਦੀ ਧਰਤੀ ਤੇ ਨਲਕੇ ਲੱਗੇ ਸਨ ਧਰਤੀ ਵਾਲੇ। ਮੈਂ ਬੇਨਤੀ ਤੁਹਾਨੂੰ ਕਹਿਣ ਲੱਗੀ ਹਾਂ ਕਿਰਪਾ ਕੀ ਹੈ, ਬਖਸ਼ਿਸ਼ ਕੀ ਆ। ਪੰਜਾਬ 'ਚ ਥਾਂ ਪਰ ਥਾਂ ਨਲਕੇ ਲੱਗੇ ਹੁੰਦੇ ਸਨ ਧਰਤੀ ਵਿੱਚੋਂ ਪਾਣੀ ਪੀਣਾ ਰਾਹਗੀਰਾਂ ਨੇ। ਕਈ ਵਾਰ ਕੀ ਹੋਣਾ, ਉਹ ਨਲਕਿਆਂ ਦਾ ਪਾਣੀ ਉੱਤਰ ਜਾਂਦਾ ਸੀ ਤੇ ਕਈ ਵਾਰ ਪਰਿਵਾਰਾਂ ਵਿੱਚ ਬੱਚਿਆਂ ਨੇ ਉਹਨੂੰ ਵਾਰ ਵਾਰ ਗੇੜਨਾ, ਕੋਸ਼ਿਸ਼ ਕਰਨੀ, ਜਦੋਂ ਪਾਣੀ ਨਾ ਆਉਣਾ ਤੇ ਅੱਗੋਂ ਫਿਰ ਸਿਆਣੇ ਪੁਰਖ ਨੇ ਕਹਿਣਾ ਭਾਈ ਇਹਦੇ ਉੱਪਰ ਲੀਟਰ ਦੋ ਲੀਟਰ ਪਾਣੀ ਉੱਪਰੋਂ ਪਾ, ਜਦੋਂ ਉੱਪਰੋਂ ਪਾਏਗਾ ਫਿਰ ਥੱਲੋਂ ਪਾਣੀ ਨਿਕਲਣਾ। ਬਸ ਇਹ ਬਖਸ਼ਿਸ਼ ਕਹਿ ਲਓ। ਭਾਵ ਗੁਰੂ ਜਦੋਂ ਆਪਣੀ ਬਖਸ਼ਿਸ਼ ਵਰਤਾਉਂਦਾ ਫਿਰ ਕਿਸੇ ਨੂੰ ਨਾਮ ਦੀ ਚੇਟਕ ਲੱਗ ਜਾਂਦੀ ਹੈ, ਇਵੇਂ ਨਹੀਂ ਲੱਗਦੀ, ਉਹਦੀ ਕਿਰਪਾ ਤੋਂ ਬਿਨਾਂ ਨਹੀਂ। ਇਹਨੂੰ ਮਹਾਰਾਜ ਨੇ ਕਿਰਪਾ ਦਾ ਜ਼ਿਕਰ ਬਾਣੀ ਵਿੱਚ ਬੜੇ ਥਾਵਾਂ ਤੇ ਆਉਂਦਾ। ਆਹ ਦੋ ਸਲੋਕ ਨੇ ਬਾਣੀ ਅੰਦਰ, ਇੱਕ ਬਚਨ ਆਉਂਦਾ ਕਿ ਕਾਲੀ ਜਿਨੀ ਨਾ ਰਾਵਿਓ, ਧੌੜੀ ਰਾਵੈ ਕੋਏ, ਕਰ ਸਾਈਂ ਸੋ ਪਿਰ ਹੜੀ ਰੰਗ ਨਵੇਲਾ ਹੋਏ।

ਬਾਬਾ ਫਰੀਦ ਸਾਹਿਬ ਨੇ ਕਿਹਾ ਵੀ ਜਿਨ੍ਹਾਂ ਨੇ ਕਾਲੇ ਕੇਸ ਭਾਵ ਭਰ ਜਵਾਨੀ ਦਾ ਸਮਾਂ ਉਦੋਂ ਬੰਦਗੀ ਨਹੀਂ ਕੀਤੀ, ਧੌਲੀ ਰਾਵੈ ਕੋਏ ਤੇ ਚਿੱਟੇ ਕੇਸ ਆ ਗਏ, ਚਿੱਟਾ ਦਾੜਾ ਹੋ ਗਿਆ, ਬਜ਼ੁਰਗੀ ਆਈ, ਫਿਰ ਕਿੱਥੇ ਭਗਤੀ ਹੁੰਦੀ ਆ। ਫਰੀਦਾ ਕਾਲੀ ਜਿੰਨੀ ਨਾ ਰਾਵਿਓ ਧੌਲੀ ਰਾਵੈ ਕੋਏ, ਕਰ ਸਾਈ ਸੋ ਪਿਰਹੜੀ ਰੰਗ ਨਵੇਲਾ ਹੋਏ। ਕਹਿੰਦੇ ਜਿੰਨਾ ਕਾਲੇ ਕੇਸ ਭਰ ਜਵਾਨੀ ਵਿੱਚ ਭਗਤੀ ਬੰਦਗੀ ਸਿਮਰ ਨਹੀਂ ਕੀਤਾ ਤੇ ਫਿਰ ਚਿੱਟਾ ਦਾੜਾ ਬਜ਼ੁਰਗੀ ਧੌਲੇ ਆ ਗਏ, ਫਿਰ ਕਿੱਥੇ ਭਗਤੀ ਹੋਣੀ ਆ। ਤੇ ਗੁਰੂ ਅਮਰਦਾਸ ਜੀ ਨੇ ਅੱਗੇ ਇੱਕ ਵਚਨ ਵਰਤਿਆ, ਕਹਿੰਦੇ ਭਾਈ ਨਹੀਂ, ਭਗਤ ਫਰੀਦ ਜੀ ਦੇ ਅੰਮ੍ਰਿਤ ਬਚਨ ਨੂੰ ਸਮਝ, ਕਾਲੀ ਧੌਲੀ ਸਾਹਿਬ ਸਦਾ ਹੈ, ਜੇ ਕੋ ਚਿੱਤ ਘਰੇ ਆਪਣਾ ਲਾਇਆ ਪਿਰਮ ਨਾ ਲੱਗੀ, ਜੇ ਲੋਚੈ ਸਭ ਕੋਏ ਇਹ ਪਿਰਮ ਪਿਆਲਾ ਖਸਮ ਕਾ, ਜੈ ਭਾਵੈ ਤੈ ਦੇ, ਇਹ ਬਖਸ਼ਿਸ਼ ਹੈ। ਅੱਗੇ ਗੁਰੂ ਅਮਰਦਾਸ ਜੀ ਕਹਿੰਦੇ ਨਹੀਂ, ਗੱਲ ਕਾਲੀ ਧੌਲੀ ਦੀ ਨਹੀਂ, ਗੱਲ ਜਵਾਨੀ ਬਜ਼ੁਰਗੀ ਦੀ ਨਹੀਂ, ਇਹ ਨਾਮ ਦੀ ਦਾਤ, ਇਹ ਭਗਤੀ ਦੀ ਦਾਤ, ਸੇਵਾ ਸਿਮਰਨ ਦੀ ਦਾਤ ਪਰਮਾਤਮਾ ਦੇ ਗੁਰੂ ਦੇ ਹੱਥ ਵਿੱਚ ਹੈ। ਜਦੋਂ ਕਦੀ ਗੁਰੂ ਤਰੁੱਛ ਕੇ ਦਿੰਦਾ ਕਿਸੇ ਨੂੰ ਬਚਪਨ ਵਿੱਚ ਦੇ ਸਕਦਾ, ਪਰ ਜਵਾਨੀ ਵਿੱਚ ਚੇਟਕ ਲਾ ਸਕਦਾ, ਉਹਦੀ ਕਿਰਪਾ ਚਾਹੀਦੀ ਹੈ। ਜਦੋਂ ਨਦਰ ਹੋਵੇ ਤੇ ਬਜ਼ੁਰਗੀ ਵਿੱਚ ਵੀ ਹੋ ਸਕਦੀ ਹੈ, ਤੁਸੀਂ ਦੂਰ ਨਾ ਜਾਓ। ਗੁਰੂ ਅਮਰਦਾਸ ਸੱਚੇ ਪਾਤਸ਼ਾਹ 62 ਸਾਲ ਦੀ ਉਮਰ ਵਿੱਚ ਤਾਂ ਪਹਿਲੀ ਵਾਰ ਗੁਰੂ ਅੰਗਦ ਸਾਹਿਬ ਜੀ ਦੀ ਚਰਨ ਸ਼ਰਨ ਵਿੱਚ ਗਏ ਨੇ। ਜਦੋਂ ਗਏ ਨੇ ਚਿੱਟਾ ਦਾੜਾ, 12 ਸਾਲ ਸੇਵਾ ਨਿਭਾਈ, 74 ਸਾਲ ਦੀ ਉਮਰ ਹੋ ਗਈ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਦਰ ਤੋਂ ਕਿਰਪਾ ਵਰਤੀ ਤੇ ਗੁਰਗੱਦੀ ਦੀ ਦਾਤ ਮਿਲੀ। 22 ਸਾਲ ਗੁਰਤਾ ਗੱਦੀ ਤੇ ਰਹਿ ਕੇ ਰੱਬੀ ਉਪਦੇਸ਼ ਸੰਗਤਾਂ ਨੂੰ ਵੰਡਿਆ। ਮੈਂ ਬੇਨਤੀ ਕਹਿ ਰਿਹਾ, ਮਹਾਰਾਜ ਨੇ ਇੱਥੇ ਕਿਹਾ, ਅੱਜ ਕਿਹਾ, ਕਹਿੰਦੇ ਭਾਈ ਸਾਧੂ ਸੰਗਤ ਤੋ ਵਸੈ ਜੋ ਆਪਨ ਹੋਏ ਦਿਆਲ। ਕਹਿੰਦੇ ਜਦੋਂ ਪਰਮਾਤਮਾ ਦਿਆਲੂ ਹੋ ਜਾਏ ਫਿਰ ਉਹਨੂੰ ਗੁਰੂ ਦੀ ਸਤ ਸੰਗਤ ਦੀ ਪ੍ਰਾਪਤੀ ਹੁੰਦੀ ਆ। ਅੱਗੇ ਵਚਨ ਵਰਤਿਆ, ਕਹਿੰਦੇ ਟੋਹੇ ਟਾਹੇ ਬਹੁ ਭਵਨ ਬਿਨ ਨਾਵੈ ਸੁਖ ਨਾਹੀ। ਮਹਾਰਾਜ ਨੇ ਇੱਥੇ ਟੋਹੇ ਟਾਹੇ ਦਾ ਅਰਥ ਹੈ, ਮੈਂ ਆਪਣੀ ਮਰਜ਼ੀ ਨਾਲ ਬਹੁਤ ਭਾਲ ਚਾਲ ਕੀਤੀ, ਬੜੇ ਥਾਂ ਲੱਭੇ, ਪਰ ਮੈਨੂੰ ਇਹ ਪਤਾ ਲੱਗ ਗਿਆ ਗੁਰੂ ਦੀ ਕਿਰਪਾ ਨਾਲ ਕਿ ਗੁਰੂ ਤੋਂ ਬਿਨਾਂ ਕਦੀ ਸੁੱਖ ਨਹੀਂ ਮਿਲਦਾ। ਟੋਹੇ ਟਾਹੇ ਬਹੁ ਭਵਨ, ਟੋਹੇ ਟਾਹੇ ਦਾ ਅਰਥ ਭਾਲ ਚਾਲ, ਡੂੰਘਾ ਟੋਹਾ ਨਹੀਂ ਇਹਦਾ ਅਰਥ, ਜਿਵੇਂ ਭਾਲ ਕੀਤੀ ਇੱਧਰ ਉੱਧਰ ਟੋਲਿਆ। ਟੋਹੇ ਟਾਹੇ ਬਹੁ ਭਵਨ ਬਿਨ ਨਾਵੈ ਸੁਖ ਨਾਹੀ। ਮਹਾਰਾਜ ਕਹਿੰਦੇ ਬੜੇ ਥਾਵਾਂ ਤੇ ਭਾਲ ਕੀਤੀ, ਮਰਜ਼ੀ ਨਾਲ ਕਿਤੋਂ ਟਿਕਾ ਨਹੀਂ ਮਿਲਿਆ, ਫਿਰ ਪਤਾ ਲੱਗਿਆ ਸੁੱਖ ਮਿਲਦਾ ਗੁਰੂ ਦੇ ਨਾਮ ਵਿੱਚੋਂ। ਗੁਰਮੁਖੋ, ਮੈਂ ਹੱਥ ਜੋੜ ਕੇ ਕਹਿ ਰਿਹਾ, ਅੱਜ ਵੀ ਜਦੋਂ ਕੋਈ ਗੁਰੂ ਤੋਂ ਟੁੱਟ ਕੇ ਵਿਸ਼ਿਆਂ ਦੇ ਅੰਦਰ, ਨਸ਼ਿਆਂ ਦੇ ਅੰਦਰ, ਪਾਪਾਂ ਦੇ ਅੰਦਰ ਬੰਦਾ ਲਬਰੇਜ ਹੁੰਦਾ, ਠੋਕਰਾਂ ਖਾਂਦਾ, ਆਪਾਂ ਦੇਖ ਰਹੇ ਤੇ ਦੁੱਖ ਲੱਗਦਾ, ਜਿਸ ਗੁਰੂ ਨਾਨਕ ਸਾਹਿਬ ਨੇ ਇਸ ਕੌਮ ਤੇ ਏਡਾ ਤਰਸ ਕੀਤਾ ਹੋਵੇ ਤੇ ਉਸੇ ਕੌਮ ਦੇ ਪੈਰੋਕਾਰ ਉਹਦੇ ਪਿੱਛੇ ਤੁਰਨ ਵਾਲੇ ਹੀ ਅੱਜ ਗੁਰੂ ਤੋਂ ਟੁੱਟ ਕੇ ਠੋਕਰਾਂ ਖਾਂਦੇ ਪਏ ਨੇ। ਸਾਡਾ ਤੇ ਰਾਹ ਹੀ ਨਹੀਂ ਸੀ, ਸਾਡਾ ਤੇ ਰਾਹ ਭਜਨ ਬੰਦਗੀ ਸੇਵਾ ਸਿਮਰਨ ਉੱਚੀ ਸੁੱਚੀ ਕਿਰਤ ਦਾ ਸੀ। ਮਹਾਰਾਜ ਨੇ ਕਿਹਾ ਭਾਈ ਨਾਮ ਤੋਂ ਬਿਨਾਂ ਸੁੱਖ ਨਹੀਂ, ਬਿਨ ਨਾਵੈ ਸੁਖ ਨਾਹੇ। ਫਿਰ ਕਹਿੰਦੇ ਟਲੇ ਜਾਮ ਕੇ ਦੂਤ ਤੇ ਜੋ ਸਾਧੂ ਸੰਗ ਸਮਾਹੇ। ਜਿਹੜਾ ਗੁਰੂ ਚਰਨਾਂ ਵਿੱਚ ਜੁੜ ਗਿਆ ਉਹ ਤੋਂ ਵਿਕਾਰਾਂ ਦੇ ਦੂਤ ਕਿਨਾਰਾ ਕਰ ਜਾਂਦੇ ਨੇ, ਫਿਰ ਉਹ ਜਮਦੂਤ ਦੇ ਵਸ ਨਹੀਂ ਪੈਂਦੇ। ਅਖੀਰ ਤੇ ਕਿਹਾ ਕਹਿੰਦੇ ਬਾਰ ਬਾਰ ਜਾਂ ਸੰਤ ਸਦਕੇ ਨਾਨਕ ਪਾਪ ਬਿਨਾਸੇ ਕਦ ਕੇ। ਹੇ ਭਾਈ ਤੂੰ ਆਪਣੇ ਗੁਰੂ ਤੋਂ ਬਾਰ ਬਾਰ ਕੁਰਬਾਨ ਜਾ, ਜਦੋਂ ਗੁਰੂ ਚਰਨਾਂ ਵਿੱਚ ਜੁੜ ਕੇ ਗੁਰੂ ਤੋਂ ਕੁਰਬਾਨ ਜਾਏਗਾ ਗੁਰੂ ਫਿਰ ਤੇਰੇ ਪਾਪਾਂ ਦਾ ਨਾਸ਼ ਕਰ ਦੇਗਾ। ਬਾਰ ਬਾਰ ਜਾਓ ਸੰਤ ਸਦਕੇ ਨਾਨਕ ਪਾਪ ਬਿਨਾਸੇ ਕਦ ਕੇ, ਗੁਰੂ ਰਹਿਮਤ ਕਰਕੇ ਜੀਵਨ ਵਿੱਚੋਂ ਪਾਪਾਂ ਦਾ ਨਾਸ਼ ਕਰਕੇ ਤੈਨੂੰ ਨਾਮ ਦੀ ਦਾਤ ਦੇ ਕੇ ਨਿਵਾਜੇਗਾ। ਨਾਮ ਦੀ ਦਾਤ ਵਿੱਚੋਂ ਹੀ ਕਿਰਪਾ ਵਰਤਣੀ ਆ, ਤੂੰ ਮੋਹ ਮਾਇਆ ਮਮਤਾ ਬੰਧਨਾਂ ਤੋਂ ਟੁੱਟ ਕੇ ਜੰਮਨ ਮਰਨ ਦੇ ਗੇੜ ਤੋਂ ਮੁਕਤ ਹੋ ਜਾਏਗਾ। ਮੈਂ ਹੱਥ ਜੋੜ ਕੇ ਤੁਹਾਨੂੰ ਬੇਨਤੀ ਕਹਿ ਰਿਹਾ, ਗੁਰਮੁਖੋ ਜ਼ਰੂਰ ਘਰਾਂ ਵਿੱਚ ਅੰਮ੍ਰਿਤ ਬਾਣੀ ਪੜ੍ਹੋ, ਗੁਰੂ ਦੇ ਸ਼ਬਦ ਨੂੰ ਜਾਣੋ, ਅੰਮ੍ਰਿਤ ਬਾਣੀ ਪੜ੍ਹੋ, ਵਿਚਾਰੋ ਗੁਰੂ ਇਤਿਹਾਸ, ਬਾਣੀ ਨਾਮ ਨਾਲ ਆਪਣੇ ਪਰਿਵਾਰ ਬੱਚਿਆਂ ਨੂੰ ਜੋੜੋ,
ਜੇ ਗੁਰੂ ਚਰਨਾਂ ਵਿੱਚ ਜੁੜਾਂਗੇ ਫਿਰ ਸਾਡਾ ਜੀਵਨ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਇਹਨੇ ਸਫਲ ਹੋ ਜਾਣਾ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ, ਭੁੱਲਾਂ ਦੀ ਖਿਮਾ ਬਖਸ਼ਣਾ ਜੀ। ਆਪ ਸਮੁੱਚੀ ਸੰਗਤ ਦਾ ਬਹੁਤ ਧੰਨਵਾਦ, ਬੜੇ ਪਿਆਰ ਨਾਲ ਬਹਿ ਕੇ ਵਿਚਾਰਾਂ ਸੁਣੀਆਂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ। ਭੁੱਲਾਂ ਦੀ ਖਿਮਾ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਜੰਡਾਂ ਨਾਲ ਬੰਨ ਕੇ ਸਾੜੇ ਗਏ ਦੇਗਾਂ ਵਿੱਚ ਉਬਾਲੇ ਗਏ ਪੁੱਠੀਆਂ ਖੱਲਾਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲਦੇ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ ਤੇ ਨਾ ਸਮੂਹ ਸ਼ਹੀਦਾਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹੇ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਬਖਸ਼

ਮਤ ਉੱਚੀ ਮਤ ਪਤ ਦਾ ਰਾਖਾ ਹੀ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ।

ਕਿਉਂਕਿ ਓਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ। ਧੰਨ ਹੋ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਓ ਮਹਾਰਾਜ। ਧੰਨ ਹੋ ਗੁਰੂ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਧੰਨ ਹੋ ਦੀਨ ਦੁਨੀ ਕੇਵਾਲੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀਆਂ ਨੇ ਅਪਾਰ ਕਿਰਪਾ ਮਿਹਰਾਮਤ ਕੀਤੀ, ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨਾਂ ਅੰਦਰ, ਨਿਤਨੇਮ ਦੀ ਸਮਾਪਤੀ ਉਪਰੰਤ ਸੰਗਤੀ ਰੂਪ ਵਿੱਚ ਵਾਹਿਗੁਰੂ ਗੁਰਮੰਤਰ ਸਿਮਰਨ ਜਾਪ, ਆਸਾ ਕੀ ਵਾਰ ਦੇ ਕੀਰਤਨ, ਲੜੀ ਵਾਰ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਹੋਈ ਹੈ ਜੀ। ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ, ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਣੀ, ਅਗਾਹ ਵਾਸਤੇ ਸਮਤ ਬਖਸ਼ਣੀ, ਦਰ ਘਰ ਆਈਆਂ ਸੰਗਤਾਂ

ਵਾਧੇ ਵਰਕਤਾਂ ਬਖਸ਼ਣੇ, ਮਨੋਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਜੀ ਸਕੇ ਸੋ ਆਪ ਜੀ ਕਾ ਹੀ ਨਾਮ ਜਪੇ ਕਲਾ, ਵਾਹਿਗੁਰੂ ਜੀ ਕੀ ਵਰਤੇ। ਕਿਰਪਾ ਕਰੋ ਜੀ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ੋ, ਪੜਨ ਸੁਣਨ ਮੰਨਣ ਕਰਨ ਦੀ ਬਲ ਬੁੱਧੀ ਸੋਝੀ ਸਮਰੱਥਾ ਬਖਸ਼ਣੀ, ਸੇਈ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ, ਜਿਨ੍ਹਾਂ ਮਿਲਿਆ ਆਪ ਜੀ ਕਾ ਹੀ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ। ਵਾਹਿਗੁਰੂ ਨਾਮ ਜਹਾਜ਼ ਹੈ, ਜੋ ਸਰਦਾ ਕਰ ਸੇਵ ਦੇ,

ਕੀਰਤਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇ ਖੇਵਾਂ ਸਤਿਗੁਰ ਜੀ ਦੇ ਸਮਰਥ ਬਖਸ਼ਿਸ਼ ਕਰਨ। ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰ ਸਭਨਾਂ ਦਾ ਭਲਾ ਮਨਾਈਂਦਾ, ਤਿਸ ਦਾ ਬੁਰਾ ਕਿਉਂ ਹੋਏ। ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਹਰਪਾਲ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਉਹਨਾਂ ਦਾ ਜਥਾ। ਬਹੁਤ ਬਹੁਤ ਧੰਨਵਾਦ। ਹੁਣ ਭਾਈ ਕਰਮਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਦਰਬਾਰ ਸਾਹਿਬ ਤਿੰਨਾਂ ਦੇ ਜਥੇ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਕਰਮਜੀਤ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ। ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ ਜੱਥੇ ਦਾ। ਹੁਣ ਸਿੰਘ ਜੀ ਦਰਬਾਰ ਸਾਹਿਬ ਵਾਲਿਆਂ ਦੇ ਜੱਥੇ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੁਗੋ ਜੁਗ ਅਟਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਦਾ ਆਪ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ, ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਨ ਕਰਾ ਰਹੇ ਹਨ ਭਾਈ ਸਾਹਿਬ ਭਾਈ ਵਿਕਰਮਜੀਤ ਸਿੰਘ ਜੀ, ਗੁਰਦਾਸਪੁਰ ਵਾਲਿਆਂ ਦਾ ਰਾਗੀ ਜੱਥਾ। ਹੁਣ ਆਨੰਦ ਕਾਰਜ ਆਰੰਭ ਹੋਣ ਲੱਗੇ ਹਨ। ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਏ ਸ਼ਬਦ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਗੁਰੂ ਸਾਹਿਬ ਇਸ ਸ਼ਬਦ ਵਿੱਚ ਬਖਸ਼ਿਸ਼ ਕਰਦੇ ਹਨ ਕਿ ਕਾਰਜ ਦੀ ਆਰੰਭਤਾ ਤੋਂ ਪਹਿਲਾਂ ਸਿੱਖ ਨੇ ਆਪਣੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ। ਅਰਦਾਸ ਕਰਕੇ ਜਦੋਂ ਅਸੀਂ ਕਾਰਜ ਸ਼ੁਰੂ ਕਰਦੇ ਹਾਂ, ਫਿਰ ਉਸ ਕਾਰਜ ਨੂੰ ਗੁਰੂ ਸਾਹਿਬ ਵਿੱਚ ਵਰਤ ਕੇ ਸੰਪੂਰਨ ਕਰਦੇ ਹਨ। ਹੁਣ ਸਭ ਤੋਂ ਪਹਿਲਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਹੋਵੇਗੀ, ਉਸ ਤੋਂ ਬਾਅਦ ਹੁਕਮਨਾਮਾ ਸਾਹਿਬ ਹੋਵੇਗਾ, ਫਿਰ ਪੱਲੇ ਦਾ ਸ਼ਬਦ ਪੜਿਆ ਜਾਵੇਗਾ, ਫਿਰ ਲਾਵਾਂ ਦਾ ਪਾਠ ਸ਼ੁਰੂ ਹੋਵੇਗਾ। ਸੋ ਹੁਣ ਬੇਨਤੀ ਹੈ ਲੜਕੇ ਲੜਕੀ ਨੂੰ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ, ਉਹ ਖੜ੍ਹੇ ਹੋ ਜਾਣ ਗੁਰੂ ਸਾਹਿਬ ਦੇ ਚਰਨਾਂ ਵਿੱਚ, ਆਨੰਦ ਕਾਰਜ ਦੀ ਆਰੰਭਤਾ ਦੀ ਆਪਾਂ ਅਰਦਾਸ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੈ ਪ੍ਰਭੂ ਹਰ ਦਰਗਹਿ ਕਾ ਬਸੀਠ। ਹਰ ਨਾਮੋ ਮੰਤਰ ਦ੍ਰਿੜਾਏ ਦਾ ਕੱਟੈ ਹਉਮੈ ਰੋਗ, ਨਾਨਕ ਸਤਿਗੁਰ ਤਿੰਨਾ ਮਿਲਾਇਆ ਜਿੰਨਾ ਧੁਰੇ ਪਇਆ ਸੰਯੋਗ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸਾਹੂ, ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾਹੋ, ਜਿਸ ਪਾਸ ਬੈਠਿਆਂ ਸੋਹੀਐ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਜਿਨ੍ਹਾਂ ਦੇ ਪਵਿੱਤਰ ਚਰਨਾਂ ਅੰਦਰ ਆਨੰਦ ਕਾਰਜ ਦੀ ਆਰੰਭਤਾ ਦੀ ਅਰਦਾਸ ਹੋਈ ਹੈ, ਸੱਚੇ ਪਾਤਸ਼ਾਹ ਨੇ ਹੁਕਮਨਾਮਾ ਬਖਸ਼ਿਸ਼ ਕੀਤਾ ਹੈ। ਹੁਣ ਭਾਈ ਸਾਹਿਬ ਜੀ ਪੱਲੇ ਦਾ ਸ਼ਬਦ ਪੜ੍ਹਨਗੇ। ਬੇਨਤੀ ਹੈ ਬੇਟੀ ਦੇ ਪਰਿਵਾਰ ਨੂੰ, ਉਹ ਬੇਟੀ ਨੂੰ ਬੇਟੇ ਦਾ ਪੱਲਾ ਪੜਾਉਣ।

ਹੁਣ ਲਾਵਾਂ ਦਾ ਪਾਠ ਸ਼ੁਰੂ ਹੋਣ ਲੱਗਾ ਹੈ। ਸੋ ਬੇਨਤੀ ਹੈ ਲੜਕੇ ਲੜਕੀ ਨੂੰ, ਜਦੋਂ ਤੁਸੀਂ ਉੱਠਣਾ ਹੈ ਗੁਰੂ ਸਾਹਿਬ ਜੀ ਨੂੰ ਮੱਥਾ ਟੇਕ ਕੇ ਉੱਠਣਾ ਹੈ, ਜਦੋਂ ਤੁਸੀਂ ਪਰਿਕਰਮਾ ਪੂਰੀਆਂ ਕਰਕੇ ਆਉਣਾ ਹੈ ਉਦੋਂ ਵੀ ਮੱਥਾ ਟੇਕ ਕੇ ਫਿਰ ਇਸੇ ਤਰ੍ਹਾਂ ਹੀ ਖੜ੍ਹੇ ਹੋ ਜਾਣਾ ਹੈ। ਇਸੇ ਤਰ੍ਹਾਂ ਹੀ ਚਾਰ ਲਾਵਾਂ ਦਾ ਪਾਠ ਹੋਵੇਗਾ। ਗੁਰੂ ਸਾਹਿਬ ਜੀ ਨੂੰ ਬੜੀ ਸ਼ਰਧਾ ਦੇ ਨਾਲ ਪਰਿਕਰਮਾ ਕਰਨੀਆਂ ਨੇ। ਧੰਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸੂਹੀ ਰਾਗ ਦੇ ਅੰਦਰ ਚਾਰ ਲਾਵਾਂ ਦੀ ਬਾਣੀ ਉਚਾਰਨ ਕੀਤੀ ਹੈ। ਜਿਸ ਲਾਮ ਦਾ ਦਾਸ ਪਾਠ ਕਰੇਗਾ ਉਸ ਲਾਮ ਦਾ ਭਾਈ ਸਾਹਿਬ ਜੀ ਆਪ ਜੀ ਨੂੰ ਕੀਰਤਨ ਸਰਵਣ ਕਰਾਉਣਗੇ।

ਧਰਮ ਦ੍ਰਿੜੋ ਹਰ ਨਾਮ ਤਿਆਵੋ ਸਿਮਰਤ ਨਾਮ ਦ੍ਰਿੜਾਇਆ ਸਤਿਗੁਰ ਗੁਰ ਪੂਰਾ ਆਰਾਧੋ ਸਭ ਕਿਲ ਵਿਖ ਪਾਪ ਗਵਾਇਆ ਸਹਿਜ ਆਨੰਦ ਹੋਵਾ ਵਡਭਾਗੀ।

0: ਮੱਥਾ ਟੇਕ ਕੇ ਖੜੇ ਹੋ ਜੋ।
1: ਹਰ ਤੀਜੜੀ ਲਾਭ ਮਨ ਚਾਉ ਭਇਆ ਬੈਰਾਗੀਆ ਬਲਰਾਮ ਜੀਓ ਸੰਤ ਜਨਾ ਹਰ ਮੇਲ ਹਰ ਪਾਇਆ ਵੱਡ ਭਾਗੀਆ ਬਲਰਾਮ ਜੀਓ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਸੰਤ ਜਨਾ ਵੱਡ ਭਾਗੀ ਪਾਇਆ ਹਰ ਕਥੀਏ ਅਕਥ ਕਹਾਣੀ ਹਿਰਦੈ ਹਰ ਹਰ ਹਰ ਧੁਨ ਉਪਜੇ ਹਰ ਜਪੀਐ ਮਸਤਕ ਭਾਗ ਜੀਓ ਜਨ ਨਾਨਕ ਬੋਲੈ ਤੀਜੀ ਲਾਵੈ ਹਰ ਉਪਜੈ ਮਨ ਬੈਰਾਗ ਜੀਓ ਜਨ ਨਾਨਕ ਬੋਲੈ ਤੀਜੀ ਲਾਵੈ

0: ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਉ ਪਿੰਡਾ ਸਭ ਤੂੰ ਮਾਤ ਪਿਤਾ ਹਮ, ਤੁਮਰੀ ਕਿਰਪਾ ਮੈਂ ਕੋਈ ਨਾ ਜਾਣੀ, ਤੁਮਰਾ ਉੱਚੇ ਤੇ ਉੱਚਾ ਸਗਲ ਸਮੱਗਰੀ ਤੁਮਰਾ ਸੂਤਰ।

ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਮਰਾਉ ਸ੍ਰੀ ਹਰ ਰਾਏ ਸ੍ਰੀ ਹਰਿ ਕਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਣ ਦਿਆਵੈ ਧਾਈ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨਹਾ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਨ ਡਿੱਠ ਕੀਤਾ ਤਨਹਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਾਏ ਖੁਪਰੀਆਂ ਲੁਹਾਈਆਂ ਚਰੱਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ ਤਨਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕਉ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੈ ਚਿਤਾਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਹਿ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਨਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨੀਤਾਣਿਆਂ ਦੇ ਤਾਣ ਨੀ ਓਟਿਆਂ ਦੀ ਓਟ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਸ਼ੁਭ ਆਨੰਦ ਕਾ ਲੜਕਾ ਭਾਈ ਸੁਮਿਤ ਸਿੰਘ ਪਿਤਾ ਸਰਦਾਰ ਸੁਖਵੰਤ ਸਿੰਘ ਅਤੇ ਮਾਤਾ ਰਮਨਦੀਪ ਕੌਰ ਲੜਕੀ ਬੀਬਾ ਨਵਲੀਨ ਕੌਰ ਸਪੁੱਤਰੀ ਸਰਦਾਰ ਚਰਨਪ੍ਰੀਤ ਸਿੰਘ ਅਤੇ ਮਾਤਾ ਅਰਵਿੰਦਰ ਕੌਰ ਤਿੰਨਾਂ ਦਾ ਸ਼ੁਭ ਆਨੰਦ ਕਾਰਜ ਆਪ ਜੀ ਦੀ ਹਜ਼ੂਰੀ ਅੰਦਰ ਗੁਰਮਰਿਆਦਾ ਅਨੁਸਾਰ ਸੰਪੂਰਨ ਹੋਏ ਲਾਵਾਂ ਦਾ ਪਾਠ ਕਰਦਿਆਂ ਕੀਰਤਨ ਕਰਦਿਆਂ ਸੇਵਾ ਕਰਦਿਆਂ ਆਪ ਜੀ ਦੇ ਦਾਸਰਿਆਂ ਪਾਸੋਂ ਬੇਅੰਤ ਭੁੱਲਾਂ ਬਖਸ਼ ਦੇਣਾ ਸੁਭਾਗ ਭਰੀ ਜੋੜੀ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ ਪਰਸਪਰ ਪਿਆਰ ਇਤਫਾਕ ਦੀ ਦਾਤ ਨਾਮ ਦੀ ਦਾਤ ਗੁਰਸਿੱਖੀ ਜੀਵਨ ਬਖਸ਼ਣਾ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਦੁੱਖਾਂ ਦਲਿੱਦਰਾਂ ਦੇ ਨਾਸ਼ ਕਰਨੇ ਸੁੱਖਾਂ ਦੇ ਪ੍ਰਵੇਸ਼ ਕਰਨੇ ਚੜ੍ਹਦੀਆਂ ਕਲਾਂ ਬਖਸ਼ਣੀਆਂ ਦੋਨਾਂ ਹੀ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪਿਛਾਕੇ ਅੰਗੀਕਾਰ ਕਰਾਏ ਲੋਕ ਪਰਲੋਕ ਸੇਵਕਾਂ ਦੇ ਪਰਦੇ ਟੱਕਣੇ ਸੇਵਕਾਂ ਦੀਆਂ ਸੇਵਾਵਾਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾ ਪ੍ਰਵਾਨ ਕਰਨੀਆਂ ਅੰਮ੍ਰਿਤ ਬਾਣੀ ਦਾ ਭਾਵ ਸੰਗਤਾਂ ਅਤੇ ਸੁਭਾਗ ਭਰੀ ਜੋੜੀ ਦੇ ਹਿਰਦੇ ਵਿੱਚ ਵਸਾਉਣਾ ਆਪ ਜੀ ਦੇ ਹਜ਼ੂਰ ਛੇ ਪੌੜੀਆਂ ਆਨੰਦ ਸਾਹਿਬ ਬਾਣੀ ਦੀ ਅਰਦਾਸ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ
ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ। ਹੁਕਮਨਾਮੇ ਦੀ ਦਾਤ ਬਖਸ਼ ਕੇ ਸੇਵਕਾਂ ਨੂੰ ਕਿਰਤਾਰਥ ਕਰੋ। ਸੁੱਖ ਹੋਵੇ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋ ਚਾਹ, ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਭ ਮਿਲੇਂਗੇ।

ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਮਨ ਪੁਰਖ ਧਿਆਏ ਬਰਦਾਤਾ, ਸੰਤ ਸਹਾਰ ਸਦਾ ਵਿਖਿਆਤਾ। ਤਾਸ ਚਰਨ ਲੈ ਹਿਰਦੈ ਬਸਾਵੋ, ਤੋ ਪਰਮ ਗੁਰੂ ਨਾਨਕ ਗੁਣ ਗਾਵੋ। ਸੋ ਕਹੋ ਟਲ ਗੁਰ ਸੇਵੀਐ ਅਹਲ ਇਸ ਸਹਿਜ ਸੁਭਾ, ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁੱਖ ਹੋਵੈ ਸਿਫਤ ਖਸਮ ਦੀ। ਨੂਰ ਅਰਸੋਂ ਪੁਰਸੋਂ ਤੁਦ ਡਿਠਾ ਸੱਚੇ ਪਾਤਸ਼ਾਹ, ਬਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹੂ। ਸਿਰ ਸਿਆਹਾਂ ਦਾ ਜਿਸ ਪਾਸ ਬੈਠਿਆ ਸੋਹੀਆ, ਸਭਨਾ ਦਾ ਜਿਸ ਪਾਸ ਬੈਠਿਆ ਸੋਹੀਆ, ਸਭਨਾ ਦਾ

अवनासी जीअन को दाता, सिमरत सब मल खोई।

अबनासी जीअन को दाता सिमरत सब मल खोई।

0: जिन हर नाम हृदय परोए, वडभागी साध संग प्रापत, तिन भेटत दुरमत खोए। तिन की धूर नानक दास बांछै, जिन हर नाम हृदय परोए। वाहिगुरु जी का खालसा, वाहिगुरु जी की फतेह। धन धन गुरु ग्रंथ साहिब महाराज जी, जिन्हां दे पवित्र चरणां अंदर गुरु साहिब जी की कृपा नाल आनंद कार्ज संपूर्ण होए हन, सच्चे पातशाह दे चरणां विच अरदास होई है, सतगुरु पिता जी ने हुक्मनामा बख्शिश किया है। सोरठ महला पंजवां, अवनासी जीअन को दाता, सिमरत सब मल खोई, गुनिधान भगतन कौ बरतन, बिरला पावै कोई। सतगुरु कृपा करन, सुभाग परिजोड़ी दे सिर ते मेर भरिया हथ रखन, आउन वाला समा सच्चे पातशाह चढ़दियां कलां दा बख्शन। दोनों ही परिवारों बहुत बहुत वधाइया होण। हुण बेनती करांगे मास्टर बचित्र सिंह गिल, दो मिनट वास्ते आप संगतां दे नाल विआह दे संबंध विच विचारां सांझियां करनगे। उस तों बाद फिर ढाडी गुरु घर दा जथा भाई प्रतपाल सिंह जी पारस आप संगतां नूं विआह दे संबंध विच कविता सरवण कराउणगे जी। वाहिगुरु जी का खालसा, वाहिगुरु जी की फतेह।
1: ਦੋਨੋਂ ਪਰਿਵਾਰ ਅਤੇ ਵਿਹੁਤਾ ਜੋੜੀ ਅਤੇ ਸਮੁੱਚੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇੱਕ ਗੱਲ ਸਪੱਸ਼ਟ ਕਰ ਦਿਆਂ ਕਿ ਮੈਨੂੰ ਇਸ ਲਈ ਨਹੀਂ ਇੱਥੇ ਦੋ ਸ਼ਬਦ ਕਹਿਣ ਨੂੰ ਕਿਹਾ ਕਿ ਮੈਂ ਤੁਹਾਡੇ ਨਾਲੋਂ ਸਿਆਣਾ ਹੈ। ਤੁਸੀਂ ਬਹੁਤ ਸਿਆਣੇ ਬੈਠੇ ਆ, ਸਾਡੇ ਤਿੰਨੇ ਐਮ ਪੀ ਸਾਡੇ ਭਾਈਚਾਰੇ ਵੱਲੋਂ ਨੁਮਾਇੰਦਗੀ ਕਰਦੇ ਆ ਸੈਂਟਰ ਵਿੱਚ ਸਾਡੀ, ਉਹ ਵੀ ਸਾਰੇ ਇੱਥੇ ਸ਼ਾਮਿਲ ਹੈ, ਤਾਂ ਬਹੁਤ ਖੁਸ਼ੀ ਹੋਈ ਆ ਸਾਰਿਆਂ ਨੂੰ ਮਿਲ ਕੇ। ਅਤੇ ਇਹੀ ਗੱਲ ਹੈ ਕਿ ਮੇਰਾ ਇਸ ਪਰਿਵਾਰ ਨਾਲ ਕੋਈ 55-56 ਸਾਲ ਤੋਂ ਬਾਹਰ ਰਿਹਾ, ਇਸ ਲਈ ਇਹ ਦੋ ਸ਼ਬਦ ਚਾਰ ਸ਼ਬਦ ਦੋ ਤਿੰਨ ਮਿੰਟ ਲਈ ਕਹਿਣ ਦਾ ਮੈਨੂੰ ਮੌਕਾ ਮਿਲਿਆ। ਸੁੱਖ ਬਰਾੜ ਹੋਣਾ ਨੇ ਸਪੈਸ਼ਲੀ ਇਹ ਗੱਲ ਮੈਨੂੰ ਕਹੀ ਹੈ। ਅਤੇ ਮੇਰਾ ਦੂਜਾ ਮੌਕਾ ਕਿ ਮੈਂ ਸਟੇਜ ਤੋਂ 15-20 ਸਾਲ ਪਹਿਲਾਂ ਕਿਤੇ ਬੋਲਿਆ ਸੀ ਇੱਕ ਵਾਰ, ਅਤੇ ਅੱਜ ਫਿਰ ਮੌਕਾ ਮਿਲਿਆ। ਅਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬਹੁਤਾ ਜੀਵਨ ਇੱਕੋ ਜੀਵਨ ਹੈ। ਜਦੋਂ ਲਾੜੇ ਅਤੇ ਲਾੜੀ ਦਾ ਗ੍ਰਹਿਸਥੀ ਜੀਵਨ ਸ਼ੁਰੂ ਹੁੰਦਾ ਹੈ, ਗੁਰੂ ਸਾਹਿਬ ਨੇ ਗ੍ਰਹਿਸਥੀ ਜੀਵਨ ਨੂੰ ਬਹੁਤ ਮਹਾਨਤਾ ਦਿੱਤੀ ਹੈ। ਅਤੇ ਇਹ ਗ੍ਰਹਿਸਥੀ ਜੀਵਨ ਪੂਰੀ ਤਰ੍ਹਾਂ ਸਾਨੂੰ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਆਨੰਦ ਕਾਰਜ ਹੋਏ ਆ, ਗੁਰਬਾਣੀ ਨੇ ਆਪਣਾ ਸੰਦੇਸ਼ ਦਿੱਤਾ। ਅਤੇ ਇਹ ਜਿਹੜਾ ਸਦੀਵੀ ਮੇਲ ਹੋਇਆ, ਇਹ ਸਦੀਵੀ ਬਣਿਆ ਰਹੇ। ਦੋਨੇ ਬਰਾੜ ਪਰਿਵਾਰ, ਵਿਹੁਤਾ ਜੋੜੀ, ਉਹਨਾਂ ਦੇ ਰਿਸ਼ਤੇਦਾਰ ਅਤੇ ਸਮੁੱਚੀ ਸੰਗਤ ਜਿੰਨੀ ਵੀ ਆਈ ਹੈ, ਸਭ ਨੂੰ ਬਹੁਤ ਬਹੁਤ ਵਧਾਈਆਂ। ਮੈਂ ਦੋ ਚਾਰ ਗੱਲਾਂ ਸਿਰਫ ਪਰਿਵਾਰ ਬਾਰੇ ਕਰਨੀਆਂ ਕਿ ਮਰਹੂਮ ਸਰਦਾਰ ਅਜਮੇਰ ਸਿੰਘ ਬਰਾੜ, ਜਿਨ੍ਹਾਂ ਦਾ ਮੁੰਡੇ ਵਾਲਾ ਪਰਿਵਾਰ ਹੈ, ਪਿੰਡ ਮਹੀਆਂ ਵਾਲੇ ਤੋਂ, ਸਾਡੇ ਆਂਢ ਗੁਆਂਢੀ ਹੈ ਪਿੰਡ ਇੱਕ ਦੂਜੇ ਦੇ, ਭਾਗਾਂ ਵਾਲਿਆਂ ਦੇ ਘਰ ਆਵਣ ਖੁਸ਼ੀਆਂ ਭਰੇ ਦਿਹਾੜੇ। ਅੱਜ ਸਮਾਂ ਆਇਆ ਖੁਸ਼ੀਆਂ ਭਰਿਆ, ਚਾਵਾਂ ਭਰਿਆ, ਅਤੇ ਇਹ ਸਾਰਿਆਂ ਨੇ ਆਪਾਂ ਜਦੋਂ ਖੁਸ਼ੀ ਦੇ ਵਿੱਚ ਆਪਾਂ ਸ਼ਾਮਿਲ ਹੁੰਦੇ ਹਾਂ ਤਾਂ ਖੁਸ਼ੀ ਕਈ ਗੁਣਾ ਵੱਧ ਜਾਂਦੀ ਹੈ। ਅੱਜ ਦੇ ਦਿਨ 'ਤੇ ਇਹ ਕੋਈ ਸਿੱਖਿਆ ਦੇਣ ਦਾ ਸਮਾਂ ਨਹੀਂ, ਇਹ ਬੱਚੇ ਸਾਡੇ ਨਾਲੋਂ ਜ਼ਿਆਦਾ ਪੜ੍ਹੇ ਹੋਏ ਆ। ਅਸੀਂ ਤਾਂ ਅੱਜ ਕੱਲ੍ਹ ਕੰਪਿਊਟਰ ਦੇ ਯੁੱਗ ਨੇ ਅਨਪੜ੍ਹ ਬਣਾ ਤੇ, ਇਹ ਬੱਚੇ ਬਹੁਤ ਕੁਛ ਜਾਣਦੇ ਆ, ਇਹਨਾਂ ਨੂੰ ਜ਼ਿਆਦਾ ਸਿੱਖਿਆ ਦੇਣ ਦੀ ਲੋੜ ਨਹੀਂ। ਸਿਰਫ ਇੱਕੋ ਹੀ ਗੱਲ ਹੁੰਦੀ ਹੈ ਕਿ ਮੈਂ ਮਾਣ ਨਾਲ

0: ਬੱਚੀ ਬਾਰੇ ਮੈਂ ਬਹੁਤਾ ਨਹੀਂ ਜਾਣਦਾ, ਪਰ ਪੜ੍ਹੀ ਲਿਖੀ ਬੱਚੀ ਆ ਅਤੇ ਸਾਰੇ ਆਪਦੀਆਂ ਇਹ ਜ਼ਿੰਮੇਵਾਰੀਆਂ ਨੂੰ ਸਮਝਣਗੇ। ਸੁੱਖ ਬਰਾੜ ਦਾ ਪਰਿਵਾਰ ਸਰੀ ਤੋਂ ਇੱਥੇ ਆਇਆ ਸੀਗਾ, ਇੱਥੇ ਆ ਕੇ ਅਸਟੈਬਲਿਸ਼ ਹੋਇਆ, ਬੱਚਿਆਂ ਨੂੰ ਚੰਗੀ ਵਿੱਦਿਆ ਦਿੱਤੀ ਹੈ, ਡਿਗਰੀਆਂ ਹਾਸਲ ਕਰਕੇ ਬੈਠੇ ਆ ਔਰ ਸਮਾਜ ਦੇ ਵਿੱਚ ਵੀ ਆਪਣਾ ਥਾਂ ਬਣਾਇਆ। ਇਹ ਥਾਂ ਬਣਾਉਣਾ ਬਹੁਤ ਔਖਾ ਹੁੰਦਾ ਹੈ। ਅਤੇ ਅਗਲੀ ਗੱਲ ਮੇਰੀ ਨੋਟ ਕਰਿਓ ਜੇ ਸਹੀ ਲੱਗੇ ਤਾਂ, ਕਿ ਨਾ ਬਣਾਉਣਾ ਬਹੁਤ ਔਖਾ ਲੇਕਿਨ ਉਹ ਗਾਉਣ 'ਚ ਇੱਕ ਸਕਿੰਟ ਲੱਗਦਾ। ਇਹ ਨਾ ਗੁਆਚਣਾ ਨਹੀਂ ਚਾਹੀਦਾ, ਇਹ ਬਣੇ ਨਾ ਨੂੰ ਹੋਰ ਉੱਪਰ ਲਿਜਾਣਾ ਚਾਹੀਦਾ। ਅਤੇ ਬੱਚਾ ਬੱਚੀ ਜੇ ਮੇਰੀ ਗੱਲ ਨੂੰ ਸਮਝਦੇ ਹੋਣ ਤਾਂ ਉਹ ਕਹਿੰਦਾ ਇਉਂ ਜੀਵਨ ਦੀ ਕੀਮਤ ਵੱਧ ਜੇ ਲਾਲ ਜਿਸ ਤਰ੍ਹਾਂ ਸੁੱਚੇ, ਇਉਂ ਜੀਵਨ ਦੀ ਕੀਮਤ ਵੱਧ ਜੇ ਲਾਲ ਜਿਸ ਤਰ੍ਹਾਂ ਸੁੱਚੇ, ਨਾਨਕਿਆਂ ਦੇ ਦਾਦਕਿਆਂ ਦੇ ਕਰ ਦੇਵਣ ਸਿਰ ਉੱਚੇ। ਇਹ ਚੀਜ਼ ਜਿਹੜੀ ਸਾਨੂੰ ਯਾਦ ਰੱਖਣੀ ਚਾਹੀਦੀ ਹੈ। ਹੁਣ ਬੇਟੀ ਦਾ ਫਰਜ਼ ਇਹ ਹੈ ਕਿ ਉਹ ਸਹੁਰੇ ਪਰਿਵਾਰ ਦੀ ਇੱਜ਼ਤ ਕਰੇ, ਉਹਨਾਂ ਦਾ ਨਾਂ ਉੱਚਾ ਕਰੇ, ਅਤੇ ਮੁੰਡੇ ਦਾ ਫਰਜ਼ ਇਹ ਹੈ ਕਿ ਉਹ ਲੜਕੀ ਵਾਲਿਆਂ ਦੇ ਪਰਿਵਾਰ ਦਾ ਨਾਂ ਉੱਚਾ ਕਰੇ ਔਰ ਉਹਨਾਂ ਦੀ ਇੱਜ਼ਤ ਕਰੇ। ਔਰ ਇਹ ਜਿਹੜਾ ਰਿਸ਼ਤਾ ਅੱਜ ਬਣਿਆ ਇਹਦੇ 'ਚ ਜ਼ਿੰਦਗੀ 'ਚ ਕਦੇ ਵਾਲ ਜਿੰਨੀ ਵੀ ਤਰੇੜ ਨਾ ਆਵੇ। ਪਰ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਜਿੱਥੇ ਦੋ ਭਾਂਡੇ ਹੁੰਦੇ ਉਹ ਖੜਕਦੇ ਆ। ਜੇ ਮੇਰੀ ਗੱਲ ਨੂੰ ਸਮਝਦੇ ਹੋਣ, ਭਾਂਡੇ ਜ਼ਰੂਰ ਖੜਕਣਗੇ ਅਤੇ ਕਦੇ ਨਾ ਕਦੇ ਖੜਕਦੇ ਆ, ਪਰ ਉਹ ਬਾਹਰ ਮੇਰੇ ਵਰਗਿਆਂ ਨੂੰ ਰੌਲਾ ਨਹੀਂ ਸੁਣਨਾ ਚਾਹੀਦਾ ਉਹਨਾਂ ਭਾਂਡਿਆਂ ਦਾ, ਅਤੇ ਉਹ ਟੁੱਟਣੇ ਨਹੀਂ ਚਾਹੀਦੇ। ਭਾਂਡੇ ਖੜਕਦੇ ਜ਼ਰੂਰ ਰਹਿਣ ਪਰ ਉਹ ਟੁੱਟਣੇ ਨਹੀਂ ਚਾਹੀਦੇ। ਜੇ ਪਿਆਰ ਹੁੰਦਾ ਪਿਆਰ ਵੱਧਦਾ, ਅਤੇ ਪਿਆਰ ਹੀ ਸਭ ਤੋਂ ਵੱਡੀ ਗੱਲ ਆ ਸਾਡੇ ਵਾਸਤੇ। ਤਾਂ ਇਸ ਜਿਹੜਾ ਅੱਜ ਦਾ ਸਮਾਂ ਹੈ ਇਹ ਬਹੁਤ ਮਤਲਬ ਬਹੁਤ ਖੁਸ਼ੀਆਂ ਭਰਿਆ ਅਤੇ ਚਾਵਾਂ ਭਰਿਆ, ਇਹਨੂੰ ਇਵੇਂ ਹੀ ਸਾਰੀ ਜ਼ਿੰਦਗੀ ਨਿਭਾਉਣਾ ਚਾਹੀਦਾ। ਅਤੇ ਮੈਂ ਦੋਹਾਂ ਪਰਿਵਾਰਾਂ ਨੂੰ, ਬਰਾੜ ਪਰਿਵਾਰਾਂ ਨੂੰ ਅਤੇ ਉਹਨਾਂ ਦੇ ਸਾਰੇ ਰਿਸ਼ਤੇਦਾਰਾਂ ਨੂੰ ਅਤੇ ਤੁਹਾਡੇ ਸਾਰਿਆਂ ਨੂੰ ਮਤਲਬ ਵਧਾਈਆਂ ਦਿੰਦਾ। ਅਤੇ ਇੱਕ ਹਲਕੀ ਫੁਲਕੀ ਜੀ ਮੈਂ ਗੱਲ ਕਰ ਦਿੰਦਾ, ਜੇ ਤੁਸੀਂ ਮਾਇੰਡ ਨਾ ਕਰੋ, ਅੱਗੇ ਇਹ ਰਿਸ਼ਤੇ ਕਰਾਉਂਦੇ ਹੁੰਦੇ ਸੀ ਲਾਗੀ ਜਾਂ ਵਿਚੋਲੇ, ਅਤੇ ਹੁਣ ਮੁੰਡਾ ਅਤੇ ਕੁੜੀ ਆਪਦੇ ਵਿਚੋਲੇ ਆਪ ਹੀ ਆ, ਇਹਨਾਂ ਨੂੰ ਵਿਚੋਲਿਆਂ ਦੀ ਲੋੜ ਨਹੀਂ ਹੁੰਦੀ। ਅਤੇ ਕਿਉਂਕਿ ਵਿਚੋਲਾ ਜਿਹੜਾ ਸੀ ਉਹ ਵਿਚੋਲਾ ਰੱਖ ਜਾਂਦਾ ਸੀ, ਉਹ ਵਿਚੋਲਾ ਇਹਨਾਂ ਨੇ ਖਤਮ ਕਰਤਾ। ਅਤੇ ਇਹਨਾਂ ਦੀ ਜਿਹੜੀ ਜੋੜੀ ਹੈ ਉਹ ਸਦਾ ਹੀ ਬਣੀ ਰਹੇ, ਇਹ ਖੁਸ਼ਹਾਲ ਹੋਵੇ ਔਰ ਇਹ ਤੰਦਰੁਸਤ ਹੋਵੇ ਅਤੇ ਖੁਸ਼ੀਆਂ ਭਰੀ ਹੋਵੇ। ਇਹੀ ਮੈਂ ਆਪਣੇ ਵੱਲੋਂ ਔਰ ਤੁਹਾਡੇ ਸਾਰਿਆਂ ਵੱਲੋਂ ਇਹੀ ਦੁਆ ਕਰਦਾ ਇਹਨਾਂ ਸ਼ਬਦਾਂ ਨਾਲ। ਜੇ ਕੋਈ ਵੱਧ ਘੱਟ ਗੱਲ ਕਹੀ ਹੋਵੇ ਤਾਂ ਖਿਮਾ ਦਾ ਜਾ ਚੁੱਕਿਆ। ਦੋਹਾਂ ਪਰਿਵਾਰਾਂ ਨੂੰ, ਵਿਹੁਤਾ ਜੋੜੀ ਨੂੰ ਅਤੇ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਇੱਕ ਵਾਰ ਫੇਰ ਵਧਾਈਆਂ। ਮੈਂ ਇੱਕ ਲਫ਼ ਜ਼ਰੂਰ ਬੋਲਦਾ ਹੁੰਦਾ ਐਂਡ 'ਤੇ, ਉਹ ਕਰਨੈਲ ਸਿੰਘ ਪਾਰਸ ਦਾ ਲਿਖਿਆ ਹੋਇਆ ਕਿ ਆਪਸ ਵਿੱਚ ਹੀ ਵਧੇ ਮੁਹੱਬਤ, ਸੋ ਨਾ ਸੁਣੀਏ ਮੰਦੀ। ਆਪਸ ਵਿੱਚ ਹੀ ਵਧੇ ਮੁਹੱਬਤ, ਸੋ ਨਾ ਸੁਣੀਏ ਮੰਦੀ। ਭਲੇ ਦਿਨਾਂ 'ਤੇ ਜੁੜ ਕੇ ਬੈਠਣ ਸਾਰੇ ਸਾਕ ਸੰਬੰਧੀ, ਉੱਚ ਘਰਾਣੇ ਜਾਣ ਵਿਆਹੀਆਂ, ਭਲੇ ਘਰਾਂ ਦੀਆਂ ਜਾਈਆਂ। ਲੱਗਦੇ ਰਹਿਣ ਖੁਸ਼ੀ ਦੇ ਮੇਲੇ, ਮਿਲਦੀਆਂ ਰਹਿਣ ਵਧਾਈਆਂ। ਲੱਗਦੇ ਰਹਿਣ ਖੁਸ਼ੀ ਦੇ ਮੇਲੇ, ਮਿਲਦੀਆਂ ਰਹਿਣ ਵਧਾਈਆਂ। ਬਹੁਤ ਬਹੁਤ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇਹ ਸੰਸਕਾਰ ਜੋ ਮਾਸਟਰ ਪਚਿੱਤਰ ਸਿੰਘ ਜੀ ਗਿੱਲ, ਜਿਨ੍ਹਾਂ ਨੇ ਆਪ ਜੀ ਨੂੰ ਵਿਆਹ ਦੇ ਸੰਬੰਧ ਦੇ ਵਿੱਚ ਪਰ ਦੋਨਾਂ ਪਰਿਵਾਰਾਂ ਨੂੰ ਵਧਾਈਆਂ ਦਿੱਤੀਆਂ ਨੇ, ਬਹੁਤ ਬਹੁਤ ਧੰਨਵਾਦ। ਹੁਣ ਗੁਰੂ ਘਰ ਦਾ ਢਾਡੀ ਜੱਥਾ ਗਿਆਨੀ ਪ੍ਰਿਤਪਾਲ ਸਿੰਘ ਜੀ ਪਾਰਸ, ਤਿੰਨਾਂ ਪਾਸੋਂ ਇੱਕ ਕਵਿਤਾ ਸਰਵਣ ਕਰੀਏ, ਉਸ ਤੋਂ ਬਾਅਦ ਫਿਰ ਸਾਰੀ ਸਮਾਪਤੀ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਪੁੱਤਰ ਮਿੱਠੜੇ ਮੇਵੇ ਹੁੰਦੇ ਤੇ ਧੀਆਂ ਮਿਸ਼ਰੀ ਡਲੀਆਂ, ਪੁੱਤਰ ਮਿੱਠੜੇ ਮੇਵੇ ਹੁੰਦੇ ਧੀਆਂ ਮਿਸ਼ਰੀ ਡਲੀਆਂ, ਰੱਬਾ ਸਦਾ ਹੀ ਰਹਿਣ ਮਹਿਕਦੀਆਂ ਇਹ ਫੁੱਲਾਂ ਦੀਆਂ ਕਲੀਆਂ। ਬਾਬਲ ਨੂੰ ਇਹ ਰਾਜਾ ਆਖੇ, ਮਾਂ ਨੂੰ ਆਖੇ ਰਾਣੀ, ਆਪਣੇ ਸੋਹਣੇ ਵੀਰਾਂ ਉੱਤੋਂ ਪੀਵੇ ਵਾਰ ਵਾਰ ਕੇ ਪਾਣੀ। ਮਾਂ ਬਾਪ ਦੇ ਕੰਡਾ ਲੱਗਿਆ, ਧੀ ਕਦੇ ਨਾ ਜਰਦੀ, ਸਾਰੀ ਉਮਰੀ ਪਾਰਸ ਰਹਿੰਦੀ ਮਾਪੇ ਮਾਪੇ ਕਰਦੀ। ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪ੍ਰਾਪਤ ਕਰੀਏ ਜੀ। ਲਾ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਸਤਿਗੁਰਾਂ ਦੇ ਚਰਨਾਂ 'ਚ ਸੀ ਝੁਕਾਉਂਦਿਆਂ ਦੋਨੇ ਹੱਥ ਜੋੜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤਾ ਸਮਾਂ ਨਹੀਂ ਤੁਹਾਡਾ ਲੈਣਾ, 4-5 ਮਿੰਟ ਦੇ ਸਮੇਂ ਦੇ ਵਿੱਚ ਇੱਕ ਕਵਿਤਾ ਕਹਿ ਜਾਣੀ ਆ। ਗਿੱਲ ਸਾਹਿਬ ਜੀ ਹੋਣਾ ਨੇ, ਮਾਸਟਰ ਬਚਿੱਤਰ ਸਿੰਘ ਜੀ ਗਿੱਲ ਸਾਹਿਬ, ਉਹਨਾਂ ਨੇ ਦੋਨਾਂ ਪਰਿਵਾਰਾਂ ਬਾਰੇ ਤੇ ਦੋਨਾਂ ਪਰਿਵਾਰਾਂ ਦੀ ਸ਼ਖਸੀਅਤ ਬਾਰੇ, ਉਹਨਾਂ ਦੇ ਮਾਣ ਸਨਮਾਨ ਬਾਰੇ ਤੇ ਬੱਚਿਆਂ ਬਾਰੇ ਬਹੁਤ ਕੁਛ ਬੋਲਿਆ। ਗੁਰਬਾਣੀ ਵਿੱਚੋਂ ਬੜਾ ਕੁਛ ਬੋਲਿਆ ਜਾ ਸਕਦਾ। ਜਿਵੇਂ ਗਿੱਲ ਸਾਹਿਬ ਕਹਿ ਕੇ ਗਏ ਆ ਵੀ ਮਾਪਿਆਂ ਦਾ ਸਤਿਕਾਰ ਬੇਟੇ ਨੇ

ਆਪਦੇ ਸਹੁਰਿਆਂ ਦਾ ਤੇ ਬੇਟੀ ਨੇ ਵੀ ਆਪਣੇ ਸਹੁਰਿਆਂ ਦਾ। ਮਾਂ ਬਾਪ ਬਣਾ ਕੇ ਸਤਿਕਾਰ ਕਰਨਾ ਸਭ ਤੋਂ ਵੱਡੀ ਇਹ ਗੱਲ ਹੁੰਦੀ। ਮਾਂ ਨੇ ਜਿੱਥੇ ਜਨਮ ਹੈ ਦਿੱਤਾ ਉੱਥੇ ਬਾਪੂ ਬਹੁਤ ਪਿਆਰਾ। ਆਹ ਜਿਹੜੇ ਦਿਨ ਅੱਜ ਬੱਚਿਆਂ ਲਈ ਆਏ ਨਾ, ਇਹ ਮਾਂ ਬਾਪ ਦੀਆਂ ਦੁਆਵਾਂ ਕਰਕੇ ਅਰਦਾਸਾਂ ਕਰਕੇ ਆਉਂਦੇ। ਮਾਂ ਨੇ ਜਿੱਥੇ ਜਨਮ ਹੈ ਦਿੱਤਾ ਉੱਥੇ ਬਾਪੂ ਬਹੁਤ ਪਿਆਰਾ, ਨਹੀਂ ਇੱਕ ਪਹੀਏ ਨਾਲ ਚੱਲਦੀ ਗੱਡੀ, ਇਹ ਦਸਤੂਰ ਨਿਆਰਾ। ਮਾਂ ਮੇਰੀ ਨੇ ਲਾਡਲ ਰਾਏ ਚੂਰੀ ਕੁੱਟ ਖਵਾਈ, ਤੈਵੀਂ ਬਾਪੂ ਸਾਡੇ ਲਈ ਸੀ ਕੀਤੀ ਕਠਣ ਕਮਾਈ। ਦਿਨ ਰਾਤ ਸੀ ਮਿਹਨਤ ਕਰਦਾ ਖੂਨ ਪਸੀਨਾ ਚੋਇਆ, ਤੂੰ ਸਾਡੇ ਵੱਡੇ ਹੋਣ ਚ ਬਾਪੂ ਰੱਬ ਬਣ ਆਣ ਖਲੋਇਆ। ਅਜੀਤ ਵਾਲੀਆ ਪਾਰਸ ਬਾਪੂ ਨਾ ਪੈਰਾਂ ਤੇ ਖੜਦਾ, ਜੇ ਤੂੰ ਰੱਬ ਅੱਗੇ ਰਜੋਈਆਂ ਵਾਰ ਵਾਰ ਨਾ ਕਰਦਾ, ਜੇ ਤੂੰ ਰੱਬ ਅੱਗੇ ਰਜੋਈਆਂ ਵਾਰ ਵਾਰ ਨਾ ਕਰਦਾ। ਧੀ ਦੇ ਕਿਹਾ ਪੁੱਤ ਬਣਾਉਣਾ, ਕਹਿੰਦੇ ਗੱਲ ਸਿਆਣੇ, ਜਿੱਥੇ ਚੋਗ ਖਿਲਾਰੀ ਦਾਤੇ ਪੈਂਦੇ ਉੱਥੇ ਚੁਗਣੇ ਦਾਣੇ। ਧੀ ਤੋਰਨੀ ਨਹੁੰ ਲੈ ਆਉਣੀ, ਇਹ ਦਸਤੂਰ ਨਿਆਰਾ। ਪੇਕਾ ਘਰ ਬਾਪੂ ਦਾ ਸੋਹਣਾ, ਸਹੁਰਾ ਘਰ ਵੀ ਪਿਆਰਾ। ਬੇਬੇ ਤੇ ਬਾਪੂ ਨੇ ਟੁਕੜਾ ਤੋੜ ਦਿਲਾਂ ਦਾ ਦੇਤਾ, ਸੱਸ ਤੇ ਸਹੁਰਾ ਸੱਚ ਰੱਬ ਨੇ ਤੇਰੇ ਸੱਚ ਜਵਾਨੋਂ ਕਹਿਤਾ। ਜੋੜੀ ਦੇ ਸਿਰ ਉੱਤੋਂ ਪੀਵੇ ਮਾਂ ਵਾਰ ਵਾਰ ਕੇ ਪਾਣੀ, ਲਿਆ ਮੈਂ ਥੋੜੀਆਂ ਮਿਰਚਾਂ ਬਾਰਾਂ ਨਜ਼ਰ ਨਾ ਲੱਗੇ ਕਾਣੀ। ਅਜੀਤ ਵਾਲ ਦੇ ਪਾਰਸ ਨੇ ਵੀ ਦਿੱਤੀਆਂ ਆਣ ਦੁਆਵਾਂ, ਸਿਰ ਤੇ ਹੱਥ ਜੋੜੀ ਦੇ ਰੱਖੀ ਰੱਬਾ ਠੰਡੀਆਂ ਆਉਣ ਹਵਾਵਾਂ, ਸਿਰ ਤੇ ਹੱਥ ਜੋੜੀ ਦੇ ਰੱਖੀ ਰੱਬਾ ਠੰਡੀਆਂ ਆਉਣ ਹਵਾਵਾਂ। ਇੱਕੋ ਕਵਿਤਾ ਖੁਸ਼ੀਆਂ ਦੀ ਕਹਿ ਜਾਣੀ ਆ, ਬਹੁਤ ਹੀ ਸਤਿਕਾਰਯੋਗ, ਕਿਉਂਕਿ ਪਰਿਵਾਰ ਦਾ ਪਤਾ ਇੱਥੋਂ ਲੱਗਦਾ ਵੀ ਜਦੋਂ ਮਾਣ ਮੱਤੇ ਸਤਿਕਾਰਯੋਗ ਸ਼ਖਸੀਅਤਾਂ ਆਈਆਂ ਹੋਣ ਤੇ ਸਿੱਖ ਪੰਥ ਦੀਆਂ ਮਹਾਨ ਸ਼ਖਸੀਅਤਾਂ ਅਤੇ ਸਾਡੀ ਕੌਮ ਦੇ ਬੜਾ ਵੱਡਾ ਨਾਮ ਉੱਚਾ ਕਰਨ ਵਾਲੇ ਕੌਮ ਦਾ MP ਸਾਹਿਬਾਨ ਗਿੱਲ ਸਾਹਿਬ ਵੀ ਕਹਿ ਰਹੇ ਸੀ, ਮੈਂ ਵੀ ਦਰਸ਼ਨ ਕਰ ਰਿਹਾ ਵੀ MP ਸਾਹਿਬਾਨ ਵੀ ਇਸ ਵਿਆਹ ਕਾਰਜਾਂ ਦੇ ਵਿੱਚ ਸਤਿਗੁਰਾਂ ਦੇ ਚਰਨਾਂ ਚ ਪਹੁੰਚੇ, ਬੱਚਿਆਂ ਨੂੰ ਆਸ਼ੀਰਵਾਦ ਦੇਣ ਵਾਸਤੇ ਖੁਸ਼ੀਆਂ ਚ ਸਾਂਝ ਪਾਈ ਹੈ। ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ, ਸਾਰੀ ਸੰਗਤ ਦਾ ਧੰਨਵਾਦ ਹੈ। ਆਓ ਇੱਕੋ ਹੀ ਕਵਿਤਾ ਕਹਿ ਜਾਣੀ ਮੇਰੇ ਸਾਥੀ ਭਾਈ ਜਗਤਾਰ ਸਿੰਘ ਮਾਂਗੇਆਲ, ਭਾਈ ਜਗਸੀਰ ਸਿੰਘ ਬੰਗਸੀਪੁਰਾ ਅਤੇ ਸਰੰਗੀ ਮੈਟਰ ਭਾਈ ਬੂਟਾ ਸਿੰਘ ਫਰਵਾਹੀ, ਗਿਆਨੀ ਪ੍ਰਤਪਾਲ ਸਿੰਘ ਪਾਰਸ ਜਗਰਾਓ ਵਾਲਿਆਂ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ ਢਾਡੀ ਜਥੇ ਤੋਂ ਹੀ।

ਮੇਲ ਹੋਇਆ ਦੋ ਧਿਰਾਂ ਦਾ ਇਹ ਕਿਰਪਾ ਤੇਰੀ ਇਸ ਰਿਸ਼ਤੇ ਦੇ ਫੁੱਲ ਦੀ ਰਹੇ ਮਹਿਕ ਚੰਗੇਰੀ ਇਸ ਰਿਸ਼ਤੇ ਦੇ

0: ਵਿਆਹ ਤੇਰੇ ਦੀਆਂ ਹੁਣ ਵਧਾਈਆਂ, ਮੈਂ ਲੱਖ ਲੱਖ ਸ਼ੁਕਰ ਮਨਾਵਾਂ ਤੇਰੀ ਸੋਹਣੀ ਜੋੜੀ ਉੱਤੋਂ, ਸਤ ਕਰਬਾਨੇ ਜਾਵਾਂ, ਫੁੱਲਾਂ ਵਾਂਗੂ ਰਹੋ ਹਮੇਸ਼ਾ, ਤੇ ਸੂਰਜ ਵਰਗੀ ਲਾਲੀ ਚੜ੍ਹਦੀ ਕਲਾ ਤੇ ਰੱਖੇ ਤੁਹਾਨੂੰ ਬਾਗ ਤੇਰੇ ਦਾ ਮਾਲੀ। ਸੁਭਾਗੀ ਜੋੜੀ ਨੂੰ, ਦੋਨਾਂ ਪਰਿਵਾਰਾਂ ਨੂੰ, ਆਈ ਹੋਈ ਸੰਗਤ ਨੂੰ ਲੱਖ ਲੱਖ ਵਧਾਈਆਂ। ਬਹੁਤ ਹੀ ਸਤਿਕਾਰਯੋਗ ਪਰਿਵਾਰ, ਸਰਦਾਰ ਸੁਖਵੰਤ ਸਿੰਘ ਜੀ, ਭੈਣ ਰਮਨਦੀਪ ਕੌਰ, ਉਹਨਾਂ ਦਾ ਬੇਟਾ ਸਰਦਾਰ ਸਮਿਤ ਸਿੰਘ, ਅਤੇ ਬਹੁਤ ਹੀ ਸਤਿਕਾਰਯੋਗ ਸਰਦਾਰ ਚਰਨਪ੍ਰੀਤ ਸਿੰਘ ਜੀ, ਭੈਣ ਅਰਵਿੰਦਰ ਕੌਰ, ਉਹਨਾਂ ਦੀ ਲਾਡਲੀ ਧੀ ਨਵਲੀਨ ਕੌਰ ਦਾ ਸ਼ੁਭ ਆਨੰਦ ਕਾਰਜ ਹੋਇਆ। ਬੱਚਿਆਂ ਦੇ ਸਿਰ ਤੇ ਮਹਾਰਾਜ ਮੇਰ ਭਰੇ ਹੱਥ ਰੱਖਣ, ਆਪਸ ਵਿੱਚ ਮੇਲ ਜੋਲ, ਪ੍ਰੇਮ ਪਿਆਰ, ਏਕਤਾ ਥਬਾਕ ਬਖਸ਼ਣ। ਮੈਨੂੰ ਇੱਕ ਗੱਲ ਚੇਤੇ ਆ ਗਈ ਪਿੰਡ ਮੰਝਾਂ ਵਾਲੇ ਤੋਂ, ਕਿਉਂਕਿ ਮੇਰਾ ਪਿੰਡ ਵੀ ਮੋਗੇ 'ਚ ਜੀਤਵਾਲ ਆ, ਅਸੀਂ ਉਦੋਂ ਨਵਾਂ ਨਵਾਂ ਜੱਥਾ ਬਣਾਇਆ ਸੀ, 91-92 ਦੀ ਗੱਲ ਆ, ਅਤੇ ਉੱਥੇ ਮਹਾਂਪੁਰਖਾਂ ਦਾ ਸਥਾਨ ਆ, ਬੜੇ ਪਾਠ ਹੁੰਦੇ ਨੇ ਉੱਥੇ, ਅਤੇ ਅਸੀਂ ਗਾਉਣ ਗਏ ਉੱਥੇ, ਅਤੇ ਮੈਂ ਉਦੋਂ ਕਵਿਤਾਵਾਂ ਖਾੜਕੂਆਂ ਦੀਆਂ ਬੜੀਆਂ ਲਿਖੀਆਂ ਸੀ। ਮੈਂ ਲਿਖਤਾ, ਤੁੰਬਾ ਕਰੇ ਕਮਾਲ ਕੁੜੇ, ਹਾਏ ਤੁੰਬਾ ਇਹ ਰਲ ਗਿਆ ਬੱਬਰਾਂ ਨਾਲ ਕੁੜੇ, ਹਾਏ ਤੁੰਬਾ। ਇਸ ਤੁੰਬੇ ਨੇ ਦਿੱਲੀ ਦੇ ਵਿੱਚ ਬੀਬੀ ਇੰਦਰਾ ਮਾਰ ਦਿੱਤੀ, ਦੋ ਸਿੰਘਾਂ ਨੇ ਕਰਕੇ ਹੌਸਲਾ ਖੁਦੋ ਵਾਂਗ ਖਿਲਾਰ ਦਿੱਤੀ। ਬੀਬੀ ਪਹੁੰਚੀ ਸੰਜੇ ਕੋਲ, ਤੁਰਿਆ ਰਜੀਵ ਨਾਲ ਕੁੜੇ, ਹਾਏ ਤੁੰਬਾ ਤੁੰਬਾ ਕਰੇ ਕਮਾਲ ਕੁੜੇ। ਅਤੇ ਮੋਗੇ ਪੁਲਿਸ ਨੇ ਆਉਂਦਿਆਂ ਨੂੰ ਚੁੱਕ ਲਿਆ, ਪਰ ਸਾਡਾ ਬਾਬਾ ਉਹਨਾਂ ਨੇ ਸਿਵਾ ਪਾਣੀ ਕੀਤਾ। ਮੰਝਾ ਵਾਲੇ ਨਗਰ ਦੇ ਵਿੱਚ ਅਸੀਂ ਇਹ ਕਵਿਤਾ ਗਾ ਕੇ, ਬੜੇ 91-92 ਦੀਆਂ ਗੱਲਾਂ। ਸੋ ਦੋਨਾਂ ਪਰਿਵਾਰਾਂ ਨੂੰ ਚੜ੍ਹਦੀ ਕਲਾ ਮਹਾਰਾਜ ਬਖਸ਼ੇ, ਬੱਚਿਆਂ ਨੂੰ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ। ਰਹਿੰਦੇ ਹੋਏ ਕਾਰਜ, ਜਿਸ ਕਾ ਕਾਰਜ ਤਨੇ ਹੀ ਕੀਆ, ਮਾਨਸ ਕਿਆ ਵਿਚਾਰਾ ਰਾਮ। ਗੁਰੂ ਮਹਾਰਾਜ ਜੀ ਕਿਰਪਾ ਕਰਨ, ਲੱਖ ਲੱਖ ਵਧਾਈਆਂ ਸਾਰੀਆਂ ਸੰਗਤਾਂ ਨੂੰ, ਦੋਹਾਂ ਪਰਿਵਾਰਾਂ ਨੂੰ। ਅਗਲਾ ਪ੍ਰੋਗਰਾਮ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਵਜ਼ੀਰ ਸਾਹਿਬਾਨ ਗਿਆਨੀ ਪਰਮਜੀਤ ਸਿੰਘ ਜੀ ਆਪ ਜੀ ਨੂੰ ਸਰਵਣ ਕਰਾਉਣਗੇ ਜੀ। ਫਤਿਹ ਦੀ ਸਾਂਝ ਪ੍ਰਾਪਤ ਕਰੀਏ, ਪਿਆਰ ਸਤਿਕਾਰ ਨਾਲ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇਹ ਸਨ ਗੁਰੂ ਘਰ ਦਾ ਢਾਡੀ ਜੱਥਾ ਗਿਆਨੀ ਪ੍ਰਿਤਪਾਲ ਸਿੰਘ ਜੀ ਪਾਰਸ, ਜਿਨ੍ਹਾਂ ਨੇ ਆਪ ਜੀ ਨੂੰ ਵਿਆਹ ਦੇ ਸੰਬੰਧ ਵਿੱਚ ਕਵਿਤਾ ਸਰਵਣ ਕਰਾਈ। ਇਹ ਸੰਗਤਾਂ ਵੱਲੋਂ, ਪਰਿਵਾਰਾਂ ਵੱਲੋਂ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਇੱਥੇ ਹੀ ਵਿਆਹ ਦੇ ਸਮਾਗਮਾਂ ਦੀ ਸਮਾਪਤੀ ਹੈ, ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਜਾ ਚੁੱਕੀ ਹੈ। ਬਾਕੀ ਤੁਸੀਂ ਜੋ ਸ਼ਗਨ ਹੈ ਅਤੇ ਲੰਗਰ ਜਿਹੜਾ ਹੈ ਉਹ ਬਾਹਰ ਟੈਂਟ ਦੇ ਵਿੱਚ ਜਾ ਕੇ ਪਾਉਣਾ ਹੈ, ਅਤੇ ਲੰਗਰ ਵੀ ਉੱਥੇ ਛਕਣਾ ਹੈ। ਇਹ ਬੇਨਤੀ ਪਰਿਵਾਰਾਂ ਵੱਲੋਂ ਤੁਸੀਂ ਪ੍ਰਵਾਨ ਕਰਨੀ ਜੀ। ਦੂਸਰੀ ਬੇਨਤੀ, ਆਪਾਂ ਗੁਰੂ ਸਾਹਿਬ ਦੀ ਹਜ਼ੂਰੀ ਅੰਦਰ ਗੱਲਾਂ ਨਹੀਂ ਕਰਨੀਆਂ, ਸਾਰਿਆਂ ਨੇ ਗੁਰੂ ਸਾਹਿਬ ਦਾ ਵੱਧ ਤੋਂ ਵੱਧ ਸਤਿਕਾਰ ਕਰਨਾ ਹੈ। ਆਓ ਹੁਣ ਸਮਾਂ ਢਾਡੀ ਵਾਰਾਂ ਦਾ ਹੈ, ਤਿੰਨਾਂ ਪਾਸੋਂ ਢਾਡੀ ਵਾਰਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅੰਨਾ ਮੀਰੀ ਪੀਰੀ ਵਾਲੀਆਂ ਸੱਚੀਆਂ ਸਰਕਾਰਾਂ ਵਿੱਚ ਬੜਾਲੀ ਖੜ ਗਈਆਂ ਸੀ ਸਦਾ ਬਹਾਰਾਂ। ਅੰਨਾ ਮੀਰੀ ਪੀਰੀ ਵਾਲੀਆਂ ਸੱਚੀਆਂ ਸਰਕਾਰਾਂ ਵਿੱਚ ਬੜਾਲੀ ਖੜ ਗਈਆਂ ਸੀ ਸਦਾ ਬਹਾਰਾਂ। ਫੁੱਲ ਬਰਸਾਵਣ ਵਾਸਤੇ ਆ ਗਈਆਂ ਡਾਰਾਂ ਡਿਉਂ ਡਿਉਂ ਸੀ ਸੌ ਝਕਾਵਦੇ ਸੀ ਕਈ ਹਜ਼ਾਰਾਂ। ਜਲਮ ਜਲਮਾਂ ਦੀ ਪੱਟਣ ਲਈ ਚੁੱਕੀਆਂ ਤਲਵਾਰਾਂ, ਅਜੀਤਵਾਲ ਦੇ ਪਾਰਸਾ ਤੂੰ ਵੀ ਗਾ ਲੈ ਬਾਰਾਂ, ਮੇਰੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀ ਹਾਜ਼ਰੀ ਭਰ ਰਹੀ ਸਤਿਗੁਰਾਂ ਦੀ ਸਾਜੀ ਨਵਾਜੀ ਅਤੇ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਉਹ ਆਓ ਸਭ ਤੋਂ ਪਹਿਲਾਂ ਸਤਿਗੁਰਾਂ ਦੇ ਚਰਨਾਂ ਕਮਲਾਂ ਵਿੱਚ ਸੀ ਝੁਕਾਉਂਦਿਆਂ ਹੋਇਆਂ ਦੋਨੇ ਹੱਥ ਜੋੜ ਕੇ ਆਪਦਾ ਭਾਵਨਾ ਪਿਆਰ ਸਤਿਕਾਰ ਦੇ ਨਾਲ ਫਤਿਹ ਦੀ ਸਾਂਝ ਪ੍ਰਾਪਤ ਕਰੀਏ ਜੀ। ਕੋਈ ਰਸਨਾ ਬਾਂਝੀ ਨਾ ਰਵੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਚ ਸਭ ਦੀ ਹਾਜ਼ਰੀ ਲੱਗ ਜਾਵੇ। ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਡਭਾਗੇ ਹਾਂ ਪਾਤਸ਼ਾਹ ਦੀ ਪਾਵਨ ਗੋਦ ਦਾ ਆਨੰਦ ਮਾਣ ਰਹੇ ਹਾਂ। ਬਿਰਲਿਆਂ ਨੂੰ, ਵੱਡਿਆਂ ਭਾਗਾਂ ਵਾਲਿਆਂ ਨੂੰ, ਚੰਗੇ ਕਰਮਾਂ ਵਾਲਿਆਂ ਨੂੰ, ਜਿਨ੍ਹਾਂ ਤੇ ਗੁਰੂ ਦੀ ਬਖਸ਼ਿਸ਼ ਹੋਵੇ ਉਹਨਾਂ ਨੂੰ ਸੰਗਤ ਮਿਲਦੀ ਆ। ਕੌਣ ਵੱਡਾ ਮਾਇਆ ਵਡਿਆਈ, ਸੋ ਵੱਡਾ ਜਨ ਰਾਮ ਲਹਿਵਾ ਲਾਈ। ਸਤਿਗੁਰ ਵੱਡਾ ਕਰ ਸਲਾਈ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ। ਮੇਰੇ ਪਾਤਸ਼ਾਹ ਦੀ ਬਾਣੀ ਸੱਚਾ ਪਿਆਰ ਦੇਵੇ ਸਭ ਨੂੰ, ਜਿਹੜੇ ਰੱਖਦੇ ਭਰੋਸਾ ਬਾਣੀ ਤਾਰ ਦੇਵੇ ਸਭ ਨੂੰ, ਨਾ ਕੋਈ ਉੱਚਾ ਨਾ ਕੋਈ ਨੀਵਾਂ, ਸਤਿਕਾਰ ਦੇਵੇ ਸਭ ਨੂੰ, ਪੜ ਪ੍ਰਤਪਾਲ ਬਾਣੀ ਜਿਹੜੀ ਤਾਰ ਦਿੰਦੀ ਜੱਗ ਨੂੰ। ਇਹ ਬਾਣੀ ਨੇ ਇੱਕ ਨਹੀਂ ਤਾਰਿਆ, ਗੁਰੂ ਨੇ ਇੱਕ ਨਹੀਂ ਤਾਰਿਆ, ਸੇਵਾ ਤੇ ਸਿਮਰਨ ਨੇ ਇੱਕ ਨਹੀਂ ਤਾਰਿਆ। ਤਾਰੇ ਗਿਣੇ ਜਾਤ ਹੈ ਨਾ ਤਾਰੇ ਗਿਣਾਤ ਹੈ, ਕਹਿੰਦੇ ਬੇਸ਼ੱਕ ਕੋਈ ਐਸਾ ਵਿਗਿਆਨੀ ਉੱਠ ਖੜੇ ਜਿਹੜਾ ਆਕਾਸ਼ ਦੇ ਤਾਰੇ ਗਿਣ ਲਵੇ। ਬੜੇ ਵੱਡੇ ਵੱਡੇ ਵਿਗਿਆਨੀ ਪੈਦਾ ਹੋਏ, ਪੜਾਲ ਯਾਤਰੀ ਪੈਦਾ ਹੋਏ, ਬੜੀਆਂ ਵੱਡੀਆਂ ਖੋਜਾਂ ਹੋਈਆਂ, ਸਾਇੰਸ ਨੇ ਬੜੀ ਤਰੱਕੀ ਕੀਤੀ ਤੇ ਕੁਦਰਤ ਦੇ ਨਾਲ ਖਿਲਵਾੜ ਵੀ ਬੜਾ ਕੀਤਾ ਜਾ ਰਿਹਾ, ਪਰ ਐਡਾ ਕੋਈ ਵਿਗਿਆਨੀ ਅਜੇ ਤੱਕ ਪੈਦਾ ਨਹੀਂ ਹੋਇਆ ਵੀ ਜਿਹੜਾ ਆਕਾਸ਼ ਦੇ ਤਾਰੇ ਗਿਣ ਲਵੇ, ਵੀ ਹਰ ਰੋਜ਼ ਆਕਾਸ਼ ਵਿੱਚ ਕਿੰਨੇ ਤਾਰੇ ਹੁੰਦੇ ਨੇ, ਤਾਰੇ ਗਿਣੇ ਜਾਤ ਹੈ। ਕਹਿੰਦੇ ਬੇਸ਼ੱਕ ਕੋਈ ਉੱਠ ਵੀ ਖੜੇ ਇਹੋ ਜਿਹਾ ਵਿਗਿਆਨੀ ਵੀ ਤਾਰੇ ਵੀ ਗਿਣ ਦੇਵੇ, ਨਾ ਤਾਰੇ ਗਿਣਾਤ ਹੈ। ਕਹਿੰਦੇ ਪਰ ਜਿੰਨੇ ਰੱਬ ਨੇ ਤਾਰਤੇ, ਗੁਰੂ ਨਾਨਕ ਸਾਹਿਬ ਦਸ ਪਾਤਸ਼ਾਹ ਜੀ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਤਾਰਤੇ, ਤਾਰ ਲੈ ਮੁੱਖ ਉਤਾਰ ਲੈ ਬਾਪ ਬੀਠਲਾ ਬਹਾ ਦੇ, ਜਿੰਨੇ ਆ ਗੋਦ ਚ ਆ ਕੇ ਤਰ ਗਏ ਕਹਿੰਦੇ ਉਨਿਆਂ ਦੀ ਗਿਣਤੀ ਨਹੀਂ ਹੋ ਸਕਦੀ। ਕਿੰਨੇ ਕੁ ਤਰ ਗਏ, ਕਿਹੜੇ ਕਿਹੜੇ ਦੱਸਾਂ, ਜਿਹੜੇ ਕਿਰਤੀ ਗਰੀਬ ਤਾਰੇ ਉਵੇਂ ਜਿਵੇਂ ਤਾਰੋ ਜਿਵੇਂ ਲਾਲੋ ਤਾਈ ਤਾਰਿਆ। ਜਦੋਂ ਤਾਂ ਅਸੀਂ ਲਾਲੋ ਬਣ ਕੇ ਆਵਾਂਗੇ ਤਾਂ ਤਰ ਜਾਂਗੇ, ਇਹ ਨੋਟ ਕਰਨ ਵਾਲੀ ਗੱਲ। ਤੇ ਜੇ ਮਲਕ ਭਾਗੋ ਬਣ ਕੇ ਆਵਾਂਗੇ ਫਿਰ ਹੰਕਾਰੀ ਰਹਿ ਜਾਂਗੇ, ਤੇ ਉਹ ਵੀ ਤਰ ਗਿਆ, ਪਹਿਲਾਂ ਹੰਕਾਰ ਸੀ ਪਰ ਜਦੋਂ ਗੁਰੂ ਮਹਾਰਾਜ ਦੇ ਚਰਨਾਂ ਚ ਡਿੱਗ ਪਿਆ ਨਾ ਕੇ, ਜਦੋਂ ਬਾਬੇ ਨੇ ਗਿਆਨ ਦਿੱਤਾ, ਜਦੋਂ ਬੋਲ ਸੁਣਾਏ ਬਚਨ ਕਹੇ ਬਾਬੇ ਨੇ, ਮੇਰੇ ਗੁਰੂ ਨਾਨਕ ਸਾਹਿਬ ਨੇ ਜਦੋਂ ਮਲਕ ਭਾਗੋ ਨੂੰ ਕਿਹਾ ਵੀ ਇਹ ਤੇਰਾ ਨਹੀਂ ਭੋਜਨ, ਜਿਹੜਾ ਤੂੰ ਬ੍ਰਹਮ ਭੋਜ ਕਰੀ ਬੈਠਾ ਤੇਰਾ ਥੋੜੀ ਹੈ, ਤੂੰ ਲੋਕਾਂ ਦੇ ਘਰਾਂ ਚੋਂ ਰਾਸ਼ਨ ਚਗਾ ਲਏ, ਲੋਕਾਂ ਦੇ ਘਰੋਂ ਰਸਤਾ ਸਿੱਧੇ ਚਗਾ ਲਏ, ਘਿਓ ਖੰਡ ਚੁੱਕ ਲਿਆ ਆ, ਤੂੰ ਧੱਕੇ ਛਾਈਆਂ ਕਰਦਾ ਇਲਾਕੇ ਦੇ ਵਿੱਚ, ਤੂੰ ਜਿਹੜੇ ਤੇਰੇ ਕਰਮਚਾਰੀ ਉਹਨਾਂ ਨੂੰ ਪੂਰਾ ਹੱਕ ਨਹੀਂ ਦਿੰਦਾ, ਤਨਖਾਹਾਂ ਨਹੀਂ ਦਿੰਦਾ, ਹਰੇਕ ਦਾ ਹੱਕ ਮਾਰਦਾ, ਖੋਣਾ ਗਰੀਬਾਂ ਨੂੰ ਲਤਾੜਦਾ, ਤੂੰ ਆਪਣਾ ਸਿਰ ਉੱਚਾ ਕਰਦਾ ਤੇ ਦੂਜੇ ਨੂੰ ਆਪਣੇ ਪੈਰ ਦੀ ਜੁੱਤੀ ਦੇ ਬਰਾਬਰ ਵੀ ਨਹੀਂ ਸਮਝਦਾ। ਮਹਾਰਾਜ ਸੱਚੇ ਪਾਤਸ਼ਾਹ ਦੇ ਮਲਕ ਭਾਗੋ ਇਹ ਕਿੰਨਾ ਕੁ ਚਿਰ ਕਰ ਲਏਗਾ, ਕਿੰਨਾ ਕੁ ਚਿਰ, 10 ਸਾਲ, 20 ਸਾਲ, 50 ਸਾਲ, 100 ਸਾਲ ਜਿਉਲੂ ਜ਼ਿੰਦਗੀ ਬੰਦਾ, ਤੇ ਉਦੋਂ ਬਾਅਦ ਜਿਹੜਾ ਹਿਸਾਬ ਕਿਤਾਬ ਦੇਣਾ ਉਹ ਕਿੱਥੇ ਜਾ ਕੇ ਦੇਗਾ, ਹਿਸਾਬ ਕਿਤਾਬ ਤਾਂ ਦੇਣਾ ਹੀ ਹੈ ਨਾ। ਜੇ ਕੋਈ ਹੋਰ ਕਵੇ ਤੇ ਚਾਹੇ ਨਾ ਇਸ ਗੱਲ ਨੂੰ ਮੰਨੀਏ, ਕਈ ਬੰਦੇ ਆਉਂਦੇ ਵੀ ਅੱਗੇ ਕਿਹਨੇ ਦੇਖਿਆ, ਰੱਬ ਕਿਹਨੇ ਦੇਖਿਆ, ਮਹਾਰਾਜ ਕਹਿੰਦੇ ਨਹੀਂ ਹੈਗਾ ਅੱਗੇ ਵੀ ਹਿਸਾਬ ਕਿਤਾਬ ਤੇਰਾ, ਕਿਉਂਕਿ ਮਹਾਰਾਜ ਕਹਿੰਦੇ ਚਿੱਤਰ ਗੁਪਤ ਜਬ ਲੇਖਾ ਮੰਗਾ ਤਬ ਕੌਣ ਪੜਦਾ ਤੇਰਾ ਟੱਕ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਧਰਮ ਰਾਜ ਦੀ ਕਚਹਿਰੀ ਚ ਤੇਰਾ ਹਿਸਾਬ ਕਿਤਾਬ ਹੋਣਾ,
ਆਪਾਂ ਪੜ੍ਹਦੇ ਨਾ ਹਰ ਰੋਜ਼ ਚੰਗਿਆਈਆਂ ਬੁਰਿਆਈਆਂ ਬਾਚੇ ਧਰਮ ਹਦੂਰ, ਜਪਜੀ ਸਾਹਿਬ ਪੜ੍ਹਦੇ ਹਾਂ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਸਾਡੀਆਂ ਚੰਗਿਆਈਆਂ ਬੁਰਿਆਈਆਂ ਧਰਮ ਰਾਜ ਕੋਲੇ ਬਚ ਗਈਆਂ ਜਾਣੀਆਂ ਗਿਣੀਆਂ ਜਾਣੀਆਂ। ਮਹਾਰਾਜ ਨੇ ਬਚਨ ਕਹੇ ਵੀ ਉੱਥੇ ਇੱਥੇ ਤਾਂ ਤੇਰੀ ਚੱਲ ਸਕਦੀ ਦੁਨੀਆਂ ਤੇ, ਭਾਗੋ ਉੱਥੇ ਨਹੀਂ ਚੱਲਣੀ, ਦਰਗਾਹ 'ਚ ਨਹੀਂ ਚੱਲਣੀ, ਹਿਸਾਬ ਦੇਣਾ ਪੈਣਾ ਮੈਨੂੰ ਤੁਹਾਨੂੰ ਸਾਰਿਆਂ ਨੂੰ ਜਿਹੜੇ ਦੁਨੀਆਂ 'ਤੇ ਆਇਆ ਉਹਦਾ ਹਿਸਾਬ ਕਿਤਾਬ ਹੋਣਾ। ਮਹਾਰਾਜ ਨੇ ਭੇਜਿਆ, ਮਹਾਰਾਜ ਕਹਿੰਦੇ ਆਇਓ ਪੜ੍ਹਨ ਸੁਣਨ ਕੋ ਬਾਣੀ, ਕਹਿੰਦੇ ਤੈਨੂੰ ਨੇਕੀਆਂ ਕਰਨ ਵਾਸਤੇ, ਚੰਗਿਆਈਆਂ ਕਰਨ ਵਾਸਤੇ, ਗੁਰੂ ਨਾਲ ਗੁਰਬਾਣੀ ਨਾਲ ਜੁੜਨ ਵਾਸਤੇ, ਅਮਲ ਕਰਨ ਵਾਸਤੇ ਭੇਜਿਆ। ਤੇ ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੂੰ ਗੁਰੂ ਨਾਲੋਂ ਟੁੱਟ ਕੇ ਨਾ ਬੇਮੁਖ ਹੋਏ, ਰਾਮ ਤੇ ਲੱਗਣ ਜਨਮ ਵਿਯੋਗ, ਗੁਰੂ ਨਾਲੋਂ ਟੁੱਟਿਆ ਫਿਰਦਾ। ਆਓ ਛੇਵੇਂ ਪਾਤਸ਼ਾਹ ਮਹਾਰਾਜ ਦੇ ਚਰਨਾਂ ਕਮਲਾਂ ਦਾ ਧਿਆਨ ਧਰੀਏ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਵਡਿਆਈ ਕਰਨ ਦਾ ਯਤਨ ਕਰ ਲਈਏ। ਕਰ ਤਾਂ ਨਹੀਂ ਸਕਦੇ, ਸਿਰਫ ਯਤਨ ਕਰ ਸਕਦੇ ਆਪਾਂ। ਗੁਰੂ ਦੀਆਂ ਵਡਿਆਈਆਂ ਵੱਡੀਆਂ, ਜਹਿਬਾ ਏਕ ਕਵਣ ਗੁਣ ਕਹੀਐ, ਬੇਸਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਹਿੰਦੇ ਹੀ ਲਹੀਐ। ਇੱਕ ਜੀਵ ਕੀ ਉਹਦਾ ਅੰਤ ਪਾ ਸਕਦੀ, ਅਨੇਕਾਂ ਜੀਵਾਂ ਨੇ ਵੀ ਉਹਦਾ ਅੰਤ ਨਹੀਂ ਪਾਇਆ ਮੇਰੇ ਬਾਬੇ ਦਾ। ਪੰਜਵੇਂ ਪਾਤਸ਼ਾਹ ਮਹਾਰਾਜ ਦੀ ਸ਼ਹੀਦੀ ਹੋ ਜਾਂਦੀ ਹੈ, ਆਪਾਂ ਸਾਰਾ ਵਰਲਡ ਮਹਾਰਾਜ ਦੇ ਚਰਨਾਂ 'ਚ ਨਮਸਕਾਰਾਂ ਕਰਕੇ ਹਟੇ ਹਾਂ। ਮਹਾਰਾਜ ਦੀ ਸ਼ਹਾਦਤ ਹੁੰਦੀ ਹੈ ਤੇ ਇਹ ਸ਼ਹਾਦਤ ਤੋਂ ਬਾਅਦ, ਕਿਉਂਕਿ ਗੁਰੂ ਸਾਹਿਬ ਜਾਣ ਲੱਗੇ ਆਪਣੇ ਸਾਹਿਬਜ਼ਾਦੇ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਮੀਰੀ ਪੀਰੀ ਦੇ ਮਾਲਕ ਨੂੰ, 11 ਸਾਲ ਦੀ ਉਮਰ ਦੇ ਵਿੱਚ ਬਚਨ ਕਰ ਗਏ ਸੀ ਵੀ ਪੁੱਤਰ ਜੀ ਮਾਲਾ ਦੇ ਨਾਲ ਸਿਮਰਨ ਦੇ ਨਾਲ ਤੇਗਾਂ ਤੇ ਖੰਡੇ ਵੀ ਖੜਕਾਉਣੇ ਪੈਣੇ ਆ, ਤਲਵਾਰ ਤੇ ਢਾਲ ਵੀ ਚੁੱਕਣੀ ਪੈਣੀ ਹੈ। ਜੇ ਬੰਦਗੀ ਵਾਲਿਆਂ ਨੂੰ ਤੱਤੀਆਂ ਤਵੀਆਂ ਤੇ ਬਿਠਾਇਆ ਜਾਵੇਗਾ, ਸਿਰ 'ਚ ਰੇਤ ਦੇ ਕੜਛੇ ਗਰਮ ਪਾਏ ਜਾਣਗੇ, ਜ਼ੁਲਮ ਕੀਤਾ ਜਾਵੇਗਾ, ਤੇ ਫਿਰ ਇੱਕ ਨਾ ਇੱਕ ਦਿਨ ਆਉਣਾ ਜਿਹੜਾ ਉਹ ਜ਼ੁਲਮ ਦਾ ਨਾਸ ਕਰਨ ਵਾਸਤੇ ਰੱਬ ਨੂੰ ਆਉਣਾ ਪੈਂਦਾ, ਦੇਣਾ ਪੈਂਦਾ ਪਹਿਰਾ। ਬਾਬੇ ਨਾਨਕ ਦੇ ਬਚਨ ਸੀ ਵੀ ਦੋ ਜਾਮਿਆਂ 'ਚ ਤਲਵਾਰ ਤੇ ਢਾਲ ਦੇ ਨਾਲ ਜ਼ੁਲਮ ਦਾ ਖਾਤਮਾ ਕਰ ਦਿਆਂਗੇ, ਜ਼ੁਲਮ ਦੀ ਜੜ ਪੱਟ ਦਿਆਂਗੇ। ਆਓ ਮੇਰੇ ਪਾਤਸ਼ਾਹ ਤਖ਼ਤ ਤੇ ਬਿਰਾਜਮਾਨ ਹੋਏ ਹੈ, ਮੀਰੀ ਪੀਰੀ ਦੀਆਂ ਤਲਵਾਰਾਂ ਪਹਿਨੀਆਂ ਮੇਰੇ ਸਤਿਗੁਰਾਂ ਨੇ, ਤੇ ਸਤਿਗੁਰੂ ਅਕਾਲ ਪੁਰਖ ਨਿਰਾਲੀ ਫਬ ਰਹੇ ਨੇ ਦੁਨੀਆਂ ਨਾਲੋਂ, ਬੜੇ ਸੋਹਣੇ ਲੱਗ ਰਹੇ ਨੇ, ਡੀ ਡੋਲ ਮਹਾਰਾਜ ਦੀ ਬੜੀ, ਸੱਚੇ ਪਾਤਸ਼ਾਹ ਨਿਰੰਕਾਰ ਹਰਗੋਬਿੰਦ ਸਾਹਿਬ ਮਹਾਰਾਜ ਬੜੇ ਉੱਚੇ ਲੰਬੇ ਕੱਦ ਕਾਠਦੇ ਤੇ ਬੜੇ ਸਾਪੜ ਸੀ ਬੜਾ ਉਹਨਾਂ ਤੇ, ਮਹਾਰਾਜ ਸੋਹਣਾ ਹੀ ਹੁੰਦਾ, ਸੋਹਣੇ ਨੱਕ ਜਨ ਲੰਬੜੇ ਵਾਲਾਂ, ਕੰਚਨ ਕਾਇਆ ਸੋਨੇ ਕੀ ਢਾਲਾ, ਤੇਰਾ ਰੂਪਾ ਗਮ ਹੈ ਅਨੂਪ ਤੇਰਾ ਦਰਸਾਰਾ। ਬੈਠੇ ਛੇਵੇਂ ਪਾਤਸ਼ਾਹ ਜਦ ਤਖ਼ਤ ਸਜਾ ਕੇ, ਜਦੋਂ ਤਖ਼ਤਾਂ ਤੇ ਬਹਿ ਗਏ ਨਾ, ਪਰ ਸਜਾ ਕੇ ਬਹਿ ਗਏ ਤਖ਼ਤ, ਅਕਾਲ ਬੁੰਗਾ ਦਿੱਲੀ ਦੇ ਤਖ਼ਤ ਨਾਲੋਂ ਉੱਚਾ ਰੱਖਿਆ, ਅੱਧਾ ਹੱਥ ਉੱਚਾ ਤਖ਼ਤ, ਬੈਠੇ ਛੇਵੇਂ ਪਾਤਸ਼ਾਹ ਅਸੀਂ ਤਖ਼ਤ ਲਗਾ ਕੇ ਝੁਕ ਝੁਕ ਆਉਂਦੇ ਦੇਵਤੇ ਤੇ ਸੀਸ ਝੁਕਾ ਕੇ, ਜਿਹੜੇ ਦੇਵੀ ਦੇਵਤੇ ਆ ਉਹ ਵੀ ਫੁੱਲ ਵਰਸਾਉਂਦੇ ਆ, ਦੁਨੀਆਂ ਦੇਵਤਿਆਂ ਵਰਗੀ ਮਹਾਰਾਜ ਦੇ ਚਰਨਾਂ 'ਚ ਆਉਂਦੀ ਹੈ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਫੁੱਲ ਵਰਸਾਉਂਦੇ ਦੇਵਤੇ ਅਸੀਂ ਸੀਸ ਝੁਕਾ ਕੇ, ਸ਼ਸਤਰਧਾਰੀ ਸੂਰਮੇ ਵੀ ਬਹਿ ਗਏ ਆ ਕੇ, ਅਣਖ ਜਗਾਈ ਸੁੱਤਿਆਂ ਦੀ ਵਾਰਾਂ ਗਾ ਕੇ, ਮੇਰੇ ਸਤਿਗੁਰਾਂ ਨੇ ਫਿਰ ਮਾਲਾ ਵਾਲੇ ਹੱਥ ਖੰਡਿਆਂ ਤੇ ਲੈ ਗਏ, ਮਾਲਾ ਵਾਲੇ ਹੱਥਾਂ ਨੂੰ ਖੰਡਿਆਂ ਦੇ ਮੁੱਠਿਆਂ ਤੇ ਕਰ ਦਿੱਤਾ। ਮੇਰੇ ਸਤਿਗੁਰੂ ਕਹਿੰਦੇ ਸੂਰਮਿਓ ਜੋਧਿਓ, ਹੁਣ ਕੱਲੀ ਮਾਲਾ ਨਹੀਂ, ਭਗਤੀ ਦੇ ਨਾਲ ਸ਼ਕਤੀ ਦੀ ਵੀ ਜ਼ਰੂਰਤ ਪੈਣੀ ਹੈ, ਹੁਣ ਤੇਗਾ ਚੁੱਕਣੀਆਂ ਪੈਣੀਆਂ, ਜ਼ੁਲਮ ਦਾ ਮੂੰਹ ਮੋੜਨਾ ਪੈਣਾ, ਕਿਉਂਕਿ ਮੂਰਖ ਜਿਹੜਾ ਚੰਗੇ ਬੋਲਾਂ ਨਾਲ ਚੰਗੀ ਮਤ ਦੇ ਨਾਲ ਸਿਆਣਪ ਦੇ ਨਾਲ ਨਹੀਂ ਸਮਝਦਾ ਹੁੰਦਾ, ਤੇ ਮੂਰਖ ਲਈ ਡੰਡਾ ਜ਼ਰੂਰੀ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਨੇ ਜਿਵੇਂ ਤਖ਼ਤ ਤੇ ਬਹਿ ਕੇ ਐਲਾਨ ਕੀਤਾ ਸੰਗਤਾਂ ਨੂੰ, ਕਹਿੰਦੇ ਹੁਣ ਸੰਗਤਾਂ ਸ਼ਸਤਰ ਲੈ ਕੇ ਆਉਣ ਵਧੀਆ ਵਧੀਆ, ਹੁਣ ਸੰਗਤਾਂ ਘੋੜੇ ਵਧੀਆ ਭੇਟ ਕਰਨ, ਨੌਜਵਾਨ ਜਵਾਨੀਆਂ ਭੇਟ ਕਰਨ, ਹੁਣ ਸੰਗਤਾਂ ਚੰਗੇ ਹਥਿਆਰ ਤੇ ਚੰਗੇ ਸ਼ਸਤਰ ਲੈ ਕੇ ਆਉਣ, ਜਿਨ੍ਹਾਂ ਨੇ ਸਾਡੇ ਦਰਸ਼ਨ ਦਿਦਾਰੇ ਕਰਨ ਆਉਣਾ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਨੇ ਹੁਕਮਨਾਮੇ ਜਾਰੀ ਕੀਤੇ, ਰਾਜੇ ਫਰਮਾਨ ਜਾਰੀ ਕਰਦੇ ਹੈ, ਮੇਰੇ ਛੇਵੇਂ ਸਤਿਗੁਰੂ ਤਖ਼ਤ ਤੇ ਬੈਠੇ
ਜੋ ਹੁਕਮਨਾਮਾ ਜਾਰੀ ਕਰਦੇ ਸਿੱਖ ਸੰਗਤਾਂ ਵਾਸਤੇ, ਉਸ ਹੁਕਮਨਾਮੇ ਨੂੰ ਬਿਆਨ ਮੇਰੇ ਸਾਥੀ ਹੀ ਇਉਂ ਕਰ ਰਹੇ ਆ।

0: ਤੱਕ ਮੁਸ਼ਕਲ ਹੋ ਗਿਆ ਸਾਤ ਮਈ ਵਿੱਚ ਰਹਿਣਾ ਜੀ।
1: ਉਹ ਜਿਹੜਾ ਕੀਤਾ ਜ਼ੁਲਮ ਜ਼ਾਲਮ ਫਲ ਭੁਗਤਣਾ ਪੈਣਾ ਜੀ, ਬਈ ਫਲ ਭੁਗਤਣਾ।

0: ਕੀਤ ਜ਼ੁਲਮ ਜ਼ਾਲਮ ਫਲ ਭੁਗਤਾਉਣਾ ਪੈਣਾ ਜੀ
1: ਲੈਣਾ ਹੈ ਹੁਣ ਬੈਰ ਪਿਤਾ ਦਾ ਵੱਡ ਚੰਦੂ ਦਾ।

ਆਖ ਅਸੀਂ ਲੜਾਉਣਾ ਸੂਰਜ ਨਾਲ ਟਟੈਣਾ ਜੀ ਹਾਂ ਸੂਰਜ ਨਾਲ ਟਟੈਣਾ ਜੀ ਹਾਂ ਸੂਰਜ ਨਾਲ ਟਟੈਣਾ ਜੀ ਸ਼ੰਤ ਸਿਪਾਹੀ ਕਰ ਦਿੱਤੇ ਮੀਰੀ ਪੀਰੀ ਪਾ ਕੇ ਰੁਕੇ ਮਾਲਾ ਵਾਲੇ ਹੱਥ ਸੀ ਖੰਡਿਆਂ ਤੇ ਜਾ ਕੇ ਸ਼ਸਤਰਧਾਰੀ ਸੂਰਮੇ ਵੀ ਬਹਿ ਗਏ ਆ ਕੇ ਜੜ ਜੁਲਮਾਂ ਦੀ ਪੱਟਣੀ ਖੰਡਾ ਖੜਕਾ ਕੇ ਜਿਉਣਾ ਅੱਜ ਤੋਂ ਅਣਖ ਨਾਲ ਡਰ ਸਾਰਾ ਲਾ ਕੇ ਤੱਕ ਅਜੀਤਵਾਲ ਦੇ ਪਾਰਸਾ ਸਰਕਾਰਾਂ ਜਾ ਕੇ ਮੇਰੇ ਸਾਹਿਬ ਨੇ ਹੁਕਮਨਾਮੇ ਜਾਰੀ ਕੀਤੇ ਆ ਆਓ ਰਹਿੰਦੇ ਹੋਏ ਇਤਿਹਾਸ ਦੀਆਂ ਸਭਾਵਾਂ ਸ਼ਾਮਲੇ ਦੀਵਾਨ ਵਿੱਚ ਕਰਨ ਦਾ ਯਤਨ ਕਰਾਂਗੇ ਇੱਕ ਨੀ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਹੋ ਜਾਂਦੀਆਂ ਸਤਿਗੁਰਾਂ ਦੀ ਗੁਰਬਾਣੀ ਪੜ੍ਹਦੇ ਹਾਂ ਵਡਿਆਈ ਕਰਦੇ ਹਾਂ ਸਿੱਖ ਇਤਿਹਾਸ ਕਹਿੰਦੇ ਹਾਂ ਗੁਰੂ ਸਾਹਿਬ ਬਖਸ਼ਣ ਹਾਰੇ ਅੱਗੇ ਤੋਂ ਸਮਤ ਬਖਸ਼ਣ ਇਸੇ ਤਰ੍ਹਾਂ ਹੀ ਸਵਾਵਾਂ ਆਪ ਜੀ ਦੇ ਚਰਨਾਂ ਕਮਲਾਂ ਦੀਆਂ ਲੈਂਦੇ ਰਹਿਣ ਸਾਡੀਆਂ ਤੁਹਾਡੀਆਂ ਸਭ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਹੋਣ ਸਤਿਗੁਰੂ ਜੀ ਦਰੋਂ ਘਰੋਂ ਨਿਤਨੇਮ ਦੀਆਂ ਦਾਤਾਂ ਨਾਮ ਬਾਣੀ ਦੀਆਂ ਬਰਕਤਾਂ ਕਾਰੋਬਾਰਾਂ ਵਿੱਚ ਬਰਕਤਾਂ ਸੱਚੇ ਪਾਤਸ਼ਾਹ ਪਾਉਣ ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣ ਇਸੇ ਤਰ੍ਹਾਂ ਹੀ ਆਪਦੇ ਚਰਨਾਂ ਕਮਲਾਂ ਨਾਲ ਜੋੜੀ ਰੱਖਣ ਸਤਿਗੁਰੂ ਜੀ ਬਹੁਤ ਹੀ ਸਤਿਕਾਰਯੋਗ ਪੰਥਕ ਪ੍ਰਸਿੱਧ ਕੀਰਤਨੀ ਜਥਾ ਪੰਥ ਦੇ ਮਹਾਨ ਵਿਦਵਾਨ ਗਿਆਨੀ ਬਲਜੀਤ ਸਿੰਘ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲੇ ਆਪ ਸੰਗਤਾਂ ਨੂੰ ਹਰ ਜਸ ਗੁਰਬਾਣੀ ਦੇ ਨਾਲ ਜੋੜਨਾ ਕਰਨਗੇ ਜੀ ਫਤਿਹ ਦੀ ਸਾਂਝ ਪ੍ਰਾਪਤ ਕਰੀਏ ਸਾਰੀ ਸੰਗਤ ਫਤਿਹ ਬੁਲਾਓ ਕੋਈ ਰਸਨਾ ਨਾ ਬਾਂਝੀ ਨਾ ਰਵੇ ਪਿਆਰ ਸਤਿਕਾਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ

ਆਪ ਸੰਗਤਾਂ ਨੂੰ ਢਾਡੀ ਵਾਰਾਂ ਸਰਵਣ ਕਰਾ ਰਹੇ ਸਨ ਗਿਆਨੀ ਭਾਈ ਪ੍ਰਤਪਾਲ ਸਿੰਘ ਜੀ ਪਾਰਸ ਸੰਗਤਾਂ ਵੱਲੋਂ ਢਾਡੀ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਭਾਈ ਬਲਜੀਤ ਸਿੰਘ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਾਲਿਆਂ ਦੇ ਜੱਥੇ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਤਖਤ ਚਵਰ ਦੇ ਮਾਲਕ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਸਤ ਸੰਗੀ ਜਨੋ, ਆਓ ਗੁਰੂ ਚਰਨਾਂ ਵਿੱਚ ਬੈਠ ਕੇ ਆਪ ਜੀ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਕਰ ਰਹੇ ਸੀ। ਮੈਂ ਬੇਨਤੀ ਤੁਹਾਨੂੰ ਕਰਾਂ ਵੀ ਗੁਰਦੁਆਰੇ ਆਉਣ ਦਾ ਕੁਝ ਭਾਵ ਹੈ। ਜੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੋਂ ਪੁੱਛੋ ਮਹਾਰਾਜ ਗੁਰੂ ਕੋਲ ਕਿਉਂ ਆਈਦਾ, ਤਾਂ ਬਾਣੀ ਦਾ ਸ਼ਬਦ ਹੈ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਗੁਰਦੁਆਰੇ ਤਾਂ ਆਈਦਾ ਕਿ ਇੱਥੇ ਆ ਕੇ ਸਾਨੂੰ ਗੁਰ ਸ਼ਬਦ ਵਿੱਚੋਂ ਗਿਆਨ ਮਿਲ ਜਾਏ ਔਰ ਸਾਡੇ ਜੀਵਨ ਦੀ ਅਗਿਆਨਤਾ ਮਿਟ ਜਾਏ ਔਰ ਕੁਝ ਸੋਝੀ ਗਿਆਤ ਮਿਲ ਸਕੇ। ਗੁਰਦੁਆਰੇ ਤਾਂ ਕਰਕੇ ਆਈਦਾ। ਉਂਝ ਵੀ ਜਿਹੜਾ ਗੁਰੂ ਸ਼ਬਦ ਹੈ ਨਾ, ਇਹਦੇ ਆਪ ਦੀ ਅਰਥਾਂ ਨੂੰ ਕਦੀ ਵਾਚ ਕੇ ਵੇਖੋ। ਸੰਸਕ੍ਰਿਤ ਦਾ ਇੱਕ ਸ਼ਬਦ ਦੇ ਗਰੀ ਤੋਂ ਸ਼ਬਦ ਬਣਿਆ ਗੁਰੂ। ਦੋ ਅੱਖਰਾਂ ਦਾ ਸੁਮੇਲ ਹੈ, ਗੱਗੇ ਔਂਕੜ ਰਾਰੇ ਦੁਲੈਂਕੜ ਗੁਰੂ। ਗੋ ਦਾ ਅੱਖਰੀ ਅਰਥ ਹੁੰਦੇ ਹਨੇਰਾ ਤੇ ਰੂਹ ਦਾ ਅੱਖਰੀ ਅਰਥ ਹੁੰਦੇ ਪ੍ਰਕਾਸ਼। ਇਹ ਸ਼ਬਦ ਯਾਦ ਰੱਖਣ ਯੋਗ ਹੈ। ਆਪਾਂ ਬਹੁਤਾਤ ਵਾਰੀ ਇਹ ਸ਼ਬਦ ਕਹਿੰਦੇ ਹੈ ਵੀ ਗੁਰੂ ਨਾਲ ਜੁੜੋ, ਗੁਰੂ ਚਰਨਾਂ ਵਿੱਚ ਪਹੁੰਚੋ। ਸੰਸਕ੍ਰਿਤ ਦਾ ਸ਼ਬਦ ਹੈ ਗਰੀ, ਗਰੀ ਤੋਂ ਬਣਦਾ ਗੁਰੂ। ਗੁਰੂ ਦੋ ਅੱਖਰਾਂ ਦਾ ਸੁਮੇਲ ਹੈ, ਗੱਗੇ ਔਂਕੜ ਗੋ ਰਾਰੇ ਦੁਲੈਂਕੜ ਰੂਹ। ਗੋ ਦਾ ਅਰਥ ਹਨੇਰਾ, ਰੂਹ ਦਾ ਅਰਥ ਹੈ ਪ੍ਰਕਾਸ਼। ਗੁਰੂ ਉਹਨੂੰ ਕਹਿੰਦੇ ਨੇ ਜਿਹੜਾ ਸਾਡੇ ਅੰਤਰ ਆਤਮੇ ਦਾ ਅਗਿਆਨਤਾ ਦਾ ਹਨੇਰਾ ਦੂਰ ਕਰ ਦੇਵੇ ਔਰ ਆਪਣੇ ਸ਼ਬਦ ਦੀ ਬਦੌਲਤ ਸਾਡੇ ਅੰਤਰ ਆਤਮੇ ਪ੍ਰਕਾਸ਼ ਕਰ ਦੇ, ਚਾਨਣਾ ਕਰ ਦੇਵੇ, ਗਿਆਨ ਬਖਸ਼ ਦੇ, ਉਹਨੂੰ ਗੁਰੂ ਕਹਿੰਦੇ ਨੇ। ਜੇ ਸਮੁੱਚੀ ਬਾਣੀ ਨੂੰ ਇੱਕ ਸ਼ਬਦ ਵਿੱਚ ਪਰੋਣਾ ਹੋਵੇ, ਕੋਈ ਪੁੱਛੇ ਵੀ ਇਹ ਗੁਰਬਾਣੀ ਕੀ ਹੈ, ਤਾਂ ਮਹਾਰਾਜ ਨੇ ਬਾਣੀ ਚ ਕੀ ਕਿਹਾ, ਕਹਿੰਦੇ ਗੁਰਬਾਣੀ ਇਸ ਜਗ ਮਹਿ ਚਾਨਣ। ਗੁਰਬਾਣੀ ਇੱਕ ਚਾਨਣ ਹੈ, ਪ੍ਰਕਾਸ਼ ਹੈ। ਗੁਰਬਾਣੀ ਇਸ ਜਗ ਮਹਿ ਚਾਨਣ, ਕਰਮ ਵਸੈ ਮਨ ਆਏ। ਗੁਰਬਾਣੀ ਇੱਕ ਪ੍ਰਕਾਸ਼, ਇੱਕ ਚਾਨਣ ਹੈ। ਜਦੋਂ ਕੋਈ ਗੁਰਬਾਣੀ ਦੇ ਪ੍ਰਕਾਸ਼ ਅੰਦਰ ਆਪਣਾ ਜੀਵਨ ਜਿਉਣਾ ਸ਼ੁਰੂ ਕਰਦਾ, ਯਕੀਨ ਜਾਣੋ ਉਹ ਅਗਿਆਨਤਾ ਦੀਆਂ ਠੋਕਰਾਂ ਨਹੀਂ ਖਾਂਦਾ। ਇਹਨੂੰ ਬਾਣੀ ਚ ਹੋਰ ਵੀ ਬੜੇ ਸ਼ਬਦਾਂ ਵਿੱਚ ਕਿਹਾ। ਸਾਹਿਬ ਨੇ ਇਹ ਵੀ ਕਿਹਾ, ਕਹਿਣ ਲੱਗੇ ਹੇ ਭਾਈ, ਬਾਹਰੀ ਤੌਰ ਤੇ ਭਾਵੇਂ ਹਜ਼ਾਰਾਂ ਸੂਰਜ ਚੰਦਰਮਾ ਪ੍ਰਕਾਸ਼ ਹੋ ਜਾਣ, ਪਰ ਜੇ ਤੂੰ ਗੁਰੂ ਨਾਲ ਸਾਂਝ ਨਾ ਪਾਈ ਤੇ ਤੇਰੇ ਜੀਵਨ ਵਿੱਚ ਅੰਧਕਾਰ ਹੀ ਰਹੇਗਾ, ਅਗਿਆਨਤਾ ਰਹੇਗੀ, ਬੇਸਮਝੀ ਰਹੇਗੀ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਮਨੁੱਖ ਕਈ ਵਾਰੀ ਗੁਰੂ ਨਾਲ ਨਹੀਂ ਜੁੜਿਆ ਪਰ ਆਪਣੇ ਮਨ ਦੇ ਤਲ ਤੇ ਸਮਝਦਾ ਵੀ ਮੈਂ ਬਹੁਤ ਸਿਆਣਾ। ਮਨ ਦਾ ਸੁਭਾਅ ਹੈ, ਮਨੁੱਖੀ ਮਨ ਇਹਨੂੰ ਇੱਕ ਭਰਮ ਦੇ ਵਿੱਚ ਪਾ ਕੇ ਰੱਖਦਾ। ਮਨੁੱਖੀ ਤਲ ਤੇ ਬੰਦਾ ਸੋਚਦਾ ਵੀ ਮੇਰੇ ਕੋਲ ਮਤ, ਮੇਰੇ ਕੋਲ ਸਿਆਣਪ ਬੜੀ ਹੈ। ਪਰ ਸਾਹਿਬ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਇਹ ਗੱਲ ਯਾਦ ਰੱਖ ਭਾਈ, ਗੁਰੂ ਤੋਂ ਬਿਨਾਂ ਬਾਹਰੀ ਹਜ਼ਾਰ ਸੂਰਜ ਚੰਦਰਮਾ ਪ੍ਰਕਾਸ਼ ਹੋ ਜਾਣ, ਜ਼ਿੰਦਗੀ ਵਿੱਚ ਅੰਧਕਾਰ ਰਹਿੰਦਾ। ਤੁਸੀਂ ਬੋਲ ਪੜ੍ਹ ਦਿਓ ਬਾਣੀ ਦਾ, ਜੇ ਸੌ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਫਿਰ ਬਾਣੀ ਵਿੱਚ ਇੱਕ ਬਚਨ ਆਉਂਦਾ ਹੈ, ਭੱਟਾਂ ਨੇ ਬੜਾ ਪਿਆਰਾ ਬਚਨ ਕਿਹਾ ਹੈ, ਕਹਿੰਦੇ ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਇਹ ਬੰਦੇ ਤੇਰੇ ਜੀਵਨ ਵਿੱਚ ਗੁਰੂ ਤੋਂ ਬਿਨਾਂ ਅੰਧਕਾਰ ਹੈ ਔਰ ਗੁਰੂ ਤੋਂ ਬਿਨਾਂ ਤੈਨੂੰ ਸਮਝ ਗਿਆਤ ਨਹੀਂ ਆਉਂਦੀ। ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰੂ ਤੋਂ ਬਿਨਾਂ
ਮਨੁੱਖ ਨੂੰ ਇਹ ਹੀ ਨਹੀਂ ਪਤਾ ਲੱਗਦਾ ਵੀ ਮੈਂ ਆਪਣੀ ਸੁਰਤ ਹੈ ਜਿਹੜੀ ਉਹ ਕਿੱਥੇ ਜੋੜਨੀ ਹੈ, ਇਹ ਨਹੀਂ ਪਤਾ ਲੱਗਦਾ। ਇਹ ਨਹੀਂ ਵੀ ਮਨੁੱਖ ਨੇ ਸੁਰਤ ਜੋੜੀ ਨਹੀਂ, ਗੁਰੂ ਤੋਂ ਟੁੱਟ ਕੇ ਵੀ ਇਹਨੇ ਸੁਰਤ ਜੋੜੀ ਹੈ, ਪਰ ਬਹੁਤਾਤ ਵਿੱਚ ਇਹਨੇ ਸੁਰਤ ਜਿੱਥੇ ਨਹੀਂ ਜੋੜਨੀ ਉੱਥੇ ਜੋੜ ਕੇ ਬਹਿ ਗਿਆ। ਗੁਰੂ ਤੋਂ ਬਿਨਾਂ ਪਤਾ ਨਹੀਂ ਲੱਗਦਾ। ਮਹਾਰਾਜ ਕਹਿੰਦੇ ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰੂ ਤੋਂ ਬਿਨਾਂ ਕਦੀ ਮੁਕਤੀ ਦਾ ਦਰ ਨਹੀਂ ਮਿਲਦਾ। ਤਾਂ ਮੈਂ ਬੇਨਤੀ ਤੁਹਾਨੂੰ ਕਹਿ ਰਿਹਾ ਕਿ ਗੁਰਦੁਆਰੇ ਤਾਂ ਕਰਕੇ ਆਈਦਾ ਕਿ ਇੱਥੋਂ ਸਾਨੂੰ ਸੋਝੀ ਮਿਲ ਸਕੇ। ਔਰ ਮੈਂ ਇਹ ਵੀ ਤੁਹਾਨੂੰ ਬੇਨਤੀ ਕਰਾਂ, ਤੁਸੀਂ ਇਤਿਹਾਸ ਵਿੱਚੋਂ ਪੜ੍ਹੋ, ਪਹਿਲੋ ਪਹਿਲ ਗੁਰਦੁਆਰਿਆਂ ਨੂੰ ਧਰਮਸ਼ਾਲਾ ਕਹਿੰਦੇ ਸਨ, ਧਰਮਸ਼ਾਲਾ ਸ਼ਬਦ ਵਰਤਦੇ ਸਨ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀਆਂ ਤੁਸੀਂ ਚਾਰ ਉਦਾਸੀਆਂ ਪੜ੍ਹੋ, ਮਹਾਰਾਜ ਜਿੱਥੇ ਰੱਬੀ ਉਪਦੇਸ਼ ਵੰਡਦੇ ਆ ਤੇ ਤੁਰਨ ਤੋਂ ਪਹਿਲਾਂ ਉੱਥੇ ਇੱਕ ਧਰਮਸ਼ਾਲਾ ਬਣਵਾ ਕੇ ਕੁਝ ਮੁਖੀ ਸਿੱਖਾਂ ਦੀ ਸੇਵਾ ਲਾ ਦਿੰਦੇ ਸਨ। ਇੱਥੇ ਬੈਠ ਕੇ ਤੁਸੀਂ ਸੰਗਤ ਰੂਪ ਵਿੱਚ ਬਹਿਣਾ, ਸ਼ਬਦ ਨੂੰ ਪੜ੍ਹਨਾ, ਵਿਚਾਰਨਾ ਤੇ ਪਰਮਾਤਮਾ ਦੇ ਨਾਮ ਨਾਲ ਜੁੜਨਾ। ਫਿਰ ਕਿਸੇ ਵੇਲੇ ਸ਼ਬਦ ਬਦਲਿਆ ਗਿਆ ਤੇ ਗੁਰਦੁਆਰੇ ਨੂੰ ਵੱਡਾ ਘਰ ਕਹਿੰਦੇ ਨੇ। ਵੱਡਾ ਘਰ ਕਿਉਂ ਕਹਿੰਦੇ ਸਨ? ਤਾਂ ਕਰਕੇ ਇਹ ਸਾਡੇ ਘਰਾਂ ਨਾਲੋਂ ਗੁਰੂ ਨਾਨਕ ਬਾਬੇ ਦਾ ਘਰ ਹੈ ਤੇ ਸਾਡੇ ਗੁਰੂ ਦਾ ਘਰ ਹੋਣ ਦੇ ਨਾਤੇ ਇਹਨੂੰ ਅਦਬ ਨਾਲ ਕਹਿਣਾ ਇਹ ਵੱਡਾ ਘਰ ਹੈ। ਫਿਰ ਸ਼ਬਦ ਗੁਰਦੁਆਰਾ ਪ੍ਰਚਲਿਤ ਹੋਇਆ। ਪਰ ਮਹਾਨ ਕੋਸ਼ਚੰਦਰ ਕਾਹਨ ਸਿੰਘ ਨਾਭਾ ਨੇ ਬੜੀ ਪਿਆਰੀ ਗੱਲ ਲਿਖੀ ਹੈ। ਉਹ ਪਹਿਲਾਂ ਲਿਖਦੇ ਆ ਵੀ ਗੁਰਦੁਆਰਾ ਕੀ ਹੈ, ਗੁਰਦੁਆਰਾ ਕੀ ਹੈ, ਕਾਹਦੇ ਲਈ ਹੈ। ਫਿਰ ਥੱਲੇ ਉਹਨਾਂ ਪੰਜ ਗੱਲਾਂ ਲਿਖੀਆਂ ਗੁਰਦੁਆਰਾ ਕੀ ਹੈ। ਸਭ ਤੋਂ ਪਹਿਲੀ ਗੱਲ ਲਿਖਦੇ ਆ, ਕਹਿੰਦੇ ਗੁਰਦੁਆਰਾ ਆਤਮਕ ਜਗਿਆਸੂਆਂ ਲਈ ਆਤਮਕ ਗਿਆਨ ਦਾ ਕੇਂਦਰੀ ਅਸਥਾਨ ਹੈ। ਇਹ ਸ਼ਬਦ ਬੜਾ ਸਮਝਣ ਵਾਲਾ ਹੈ। ਦੁਨਿਆਵੀ ਤੌਰ ਤੇ ਬੰਦਾ ਜਿੰਨੇ ਅਦਾਰੇ ਨੇ ਨਾ, ਉੱਥੇ ਜ਼ਿਆਦਾਤਰ ਤੁਹਾਨੂੰ ਸਰੀਰਕ ਗਿਆਨ ਮਿਲਦਾ। ਤੁਸੀਂ ਚਾਹਤ ਪਾਓ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ 'ਚ ਧਿਆਨ ਮਾਰੋ, ਉੱਥੋਂ ਕੀ ਮਿਲਦਾ? ਸਰੀਰਕ ਗਿਆਨ। ਇੱਕ ਸਰੀਰ ਨੇ ਵਿੱਦਿਆ ਪੜ੍ਹੀ ਤੇ ਉਹਨੇ ਗਿਆਨ ਧਾਰਨ ਕੀਤਾ, ਤੂੰ ਕਮਾਈ ਕਿਵੇਂ ਕਰਨੀ ਹੈ, ਤੂੰ ਪਦਾਰਥ ਕਿਵੇਂ ਇਕੱਠਾ ਕਰਨਾ। ਜਾਂ ਉਸ ਸਰੀਰਕ ਗਿਆਨ ਵਿੱਚ ਮਿਲਿਆ ਵੀ ਇਸ ਸੰਸਾਰ ਵਿੱਚ ਬੋਲਚਾਲ ਕਿਵੇਂ ਰੱਖਣਾ, ਉੱਥੇ ਤੁਹਾਨੂੰ ਜ਼ਿਆਦਾਤਰ ਸਰੀਰਕ ਗਿਆਨ ਮਿਲਦਾ। ਪਰ ਭਾਈ ਕਾਹਨ ਸਿੰਘ ਨਾਭਾ ਜੀ ਕਹਿੰਦੇ ਨੇ ਜਿਹੜਾ ਗੁਰਦੁਆਰਾ ਹੈ, ਗੁਰਦੁਆਰਾ ਆਤਮਕ ਜਗਿਆਸੂਆਂ ਲਈ ਆਤਮਕ ਗਿਆਨ ਦਾ ਕੇਂਦਰੀ ਅਸਥਾਨ ਹੈ। ਇੱਥੇ ਸਰੀਰਕ ਗਿਆਨ ਦੇ ਨਾਲ ਨਾਲ ਸਾਨੂੰ ਆਪਣੇ ਅੰਤਰ ਆਤਮੇ ਦੇ ਲਈ ਗੁਰ ਸ਼ਬਦ ਵਿੱਚੋਂ ਗਿਆਨ ਮਿਲਦਾ ਹੈ। ਇਹ ਮਿਲਦਾ ਕਿ ਤੇਰਾ ਆਤਮਾ ਲਈ ਪਰਮਾਤਮਾ ਦਾ ਮਿਲਾਪ ਕਿਵੇਂ ਹੋ ਸਕਦਾ, ਮਨੁੱਖੀ ਮੰਜ਼ਿਲ ਕੀ ਹੈ, ਕਾਹਦੇ ਲਈ ਮਿਲਿਆ। ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਗੁਰਦੁਆਰੇ ਵਿੱਚੋਂ ਮਿਲਦਾ। ਫਿਰ ਉਹਨਾਂ ਦੂਜਾ ਸ਼ਬਦ ਕਿਹਾ, ਕਹਿੰਦੇ ਗੁਰਦੁਆਰਾ ਰਾਹਗੀਰ ਲਈ ਵਿਸ਼ਰਾਮ ਘਰ ਹੈ। ਕਾਹਨ ਸਿੰਘ ਨਾਭਾ ਜੀ ਕਹਿੰਦੇ ਨੇ ਤੁਸੀਂ ਵੇਖੋ ਆਪਾਂ ਰਸਤੇ ਅੰਦਰ ਕਿਤੇ ਮਨੁੱਖ ਨੂੰ ਲੋੜ ਪਏ ਤੇ ਬੰਦਾ ਗੁਰੂ ਕਾ ਨਿਸ਼ਾਨ ਟੋਲਦੀਆਂ, ਅੱਖਾਂ ਨਿਸ਼ਾਨ ਲੱਭਦੀਆਂ, ਬੰਦਾ ਪੁੱਛਦਾ ਇੱਥੇ ਨੇੜੇ ਗੁਰਦੁਆਰਾ ਹੈ। ਭਾਈ ਸਾਹਿਬ ਕਹਿੰਦੇ ਨੇ ਰਾਹਗੀਰ ਲਈ ਗੁਰਦੁਆਰਾ ਵਿਸ਼ਰਾਮ ਘਰ ਹੈ। ਉਹ ਤੀਜਾ ਸ਼ਬਦ ਵਰਤਦੇ ਆ, ਕਹਿੰਦੇ ਲੋੜਵੰਦ ਲਈ ਇੱਥੇ ਗੁਰੂ ਕਾ ਲੰਗਰ ਹੈ। ਇਹ ਤੀਜਾ ਸ਼ਬਦ ਹੈ। ਵੈਸੇ ਜਿਹੜਾ ਲੰਗਰ ਸ਼ਬਦ ਹੈ ਨਾ, ਇਹਦੀ ਮਰਿਆਦਾ ਕਾਇਮ ਰਹਿਣੀ ਚਾਹੀਦੀ ਹੈ। ਤੁਸੀਂ ਇਤਿਹਾਸਕ ਸਰੋਤਾਂ ਵਿੱਚ ਵੇਖੋ ਤੇ ਤੁਹਾਨੂੰ ਮਿਲੇਗਾ ਵੀ ਲੋੜਵੰਦ ਲਈ ਗੁਰੂ ਕਾ ਲੰਗਰ ਹੈ, ਲੋੜਵੰਦ ਲਈ। ਪਰ ਇੱਥੇ ਭਾਵ ਲੰਗਰ ਦੇ ਤੇ ਸਾਡੀ ਕੌਮ ਨੇ ਝੰਡੇ ਝੁਲਾਏ ਹੋਏ ਨੇ, ਉਹ ਤੇ ਤੁਹਾਨੂੰ ਪਤਾ ਹੀ ਹੈ ਕਿ ਬਹੁਤਾ ਜ਼ੋਰ ਹੈ ਜਿਹੜਾ ਉਹ ਲੰਗਰਾਂ ਵਾਲੇ ਪਾਸੇ ਦਿੱਤਾ ਹੋਇਆ। ਇਹ ਨਹੀਂ ਵੀ ਕਿਉਂ ਦਿੱਤਾ, ਇਹ ਤਾਂ ਦਿੱਤਾ ਕਿਉਂਕਿ ਸਾਡੀ ਚਾਹਤ ਵੀ ਲੰਗਰਾਂ ਪ੍ਰਤੀ ਹੈ, ਤਾਂ ਕਰਕੇ ਦਿੱਤਾ ਹੋਇਆ। ਕਿਉਂਕਿ ਸਾਡੀ ਜਿਹੜੀ ਅੰਦਰ ਦੀ ਭਾਵਨਾ ਹੈ ਨਾ, ਇਹ ਗੱਲ ਫਿਰ ਮੈਂ ਤੁਹਾਨੂੰ ਬੇਨਤੀ ਕਰਾਂ ਵੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਦੋ ਤਰ੍ਹਾਂ ਦਾ ਲੰਗਰ ਹੈ।
ਇੱਕ ਤਨ ਦੀ ਖੁਰਾਕ ਹੈ ਉਹ ਗੁਰੂ ਕੇ ਲੰਗਰ ਵਿੱਚ ਵਰਤਦੀ ਹੈ। ਜ਼ਰੂਰੀ ਹੈ, ਇਹ ਨਹੀਂ ਵੀ ਉਹ ਸਾਡਾ ਸਿਧਾਂਤ ਨਹੀਂ, ਸਾਡਾ ਸਿਧਾਂਤ ਹੈ ਗੁਰੂ ਨਾਨਕ ਸਾਹਿਬ ਦੇ ਘਰ ਦਾ। ਪਰ ਇੱਥੇ ਨਾਲ ਨਾਲ ਸ਼ਬਦ ਦਾ ਵੀ ਲੰਗਰ ਹੈ, ਗੁਰ ਸ਼ਬਦ ਦਾ ਵੀ ਲੰਗਰ ਹੈ। ਜੇ ਤਨ ਦੀ ਖੁਰਾਕ ਗੁਰੂ ਕੇ ਲੰਗਰ ਵਿੱਚ ਹੈ ਤੇ ਸਾਡੇ ਮਨ ਅੰਤਰ ਆਤਮੇ ਦੀ ਖੁਰਾਕ ਗੁਰ ਸ਼ਬਦ ਵਿੱਚ ਅੰਮ੍ਰਿਤ ਬਾਣੀ ਰਾਹੀਂ ਸਾਨੂੰ ਮਿਲਦੀ ਹੈ। ਦੋ ਤਰ੍ਹਾਂ ਦਾ ਲੰਗਰ ਹੈ। ਬਾਣੀ ਵਿੱਚ ਇੱਕ ਬਚਨ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਅਰਜੁਨ ਦੇਵ ਮਹਾਰਾਜ ਜੀ ਦਾ ਬਚਨ ਹੈ, ਜਿਹੜਾ ਬੋਲ ਪੜ੍ਹਦੇ ਹੋ ਵੀ ਪੂਤਾ ਮਾਤਾ ਕੀ ਆਸੀਸ, ਨਿਮਖ ਨਾ ਵਿਸਰੋ ਤੁਮਕੋ ਹਰ ਹਰ, ਸਦਾ ਭਜੋ ਜਗਦੀਸ਼। ਉੱਥੇ ਇੱਕ ਸ਼ਬਦ ਹੁੰਦਾ, ਸਤਿਗੁਰੂ ਤੁਮਕੋ ਹੋਏ ਦਿਆਲਾ, ਸੰਤ ਸੰਗ ਤੇਰੀ ਪ੍ਰੀਤ, ਕਾਪੜ ਪਤ ਪਰਮੇਸ਼ਰ ਰਾਖੀ, ਭੋਜਨ ਕੀਰਤਨ ਨੀਤ। ਹੁਣ ਇਹਦੇ ਭਾਵ ਕੀ ਨੇ? ਇਹਦੇ ਭਾਵ ਨੇ ਕਿ ਗੁਰੂ ਕਿਰਪਾ ਕਰੇ, ਗੁਰੂ ਅੱਗੇ ਅਰਦਾਸ ਕਰੋ, ਹੇ ਸਤਿਗੁਰੂ ਜਿੱਥੇ ਰਹਿਮਤ ਵਰਤਾ, ਆਪਣੀ ਕਿਰਪਾ ਕਰ, ਮੇਰੀ ਸਤ ਸੰਗਤ ਵਿੱਚ ਪ੍ਰੀਤ ਬਣੇ। ਜਿਵੇਂ ਇੱਕ ਕੱਪੜਾ ਤਨ ਢੱਕਦਾ, ਤੇਰਾ ਨਾਮ ਤੇਰੀ ਬਖਸ਼ਿਸ਼ ਦਾ ਕੱਪੜਾ ਮੇਰਾ ਪਰਦਾ ਕੱਜ ਦੇਵੇ। ਉੱਥੇ ਨਾਲ ਇੱਕ ਬਚਨ ਵਰਤਿਆ ਵੀ ਜਿਵੇਂ ਤਨ ਦੀ ਖੁਰਾਕ ਭੋਜਨ ਹੈ, ਮੇਰੇ ਮਨ ਅੰਤਰ ਆਤਮਾ ਦੀ ਖੁਰਾਕ ਰੱਬੀ ਨਾਮ, ਰੱਬੀ ਨਾਮ ਦਾ ਭੋਜਨ ਬਣ ਜਾਏ। ਇਹਦਾ ਮਤਲਬ ਇਹ ਆਤਮਕ ਖੁਰਾਕ ਹੈ ਗੁਰੂ ਸ਼ਬਦ, ਗੁਰੂ ਦਾ ਦਿੱਤਾ ਨਾਮ। ਮੈਂ ਬੇਨਤੀ ਕਹਿ ਰਿਹਾ ਸਾਂ, ਗੁਰਦੁਆਰੇ ਵਿੱਚ ਇਹ ਪੰਜ ਗੱਲਾਂ ਅਹਿਮ ਨੇ। ਗੁਰਦੁਆਰਾ ਆਤਮਕ ਜਗਿਆਸੂਆਂ ਲਈ ਆਤਮਕ ਉਪਦੇਸ਼ ਹੈ, ਰਾਹਗੀਰ ਲਈ ਇਹ ਵਿਸ਼ਰਾਮ ਘਰ ਹੈ, ਲੋੜਵੰਦ ਲਈ ਗੁਰੂ ਕਾ ਲੰਗਰ ਹੈ। ਔਰ ਫਿਰ ਇੱਕ ਚੌਥਾ ਬਚਨ ਵਰਤਿਆ, ਉਹ ਚੌਥਾ ਸ਼ਬਦ ਇਹ ਵੀ ਰੋਗੀਆਂ ਲਈ ਇਹ ਦਵਾਖਾਨਾ ਹੈ। ਕਾਹਨ ਸਿੰਘ ਨਾਭਾ ਜੀ ਕਹਿੰਦੇ ਨੇ, ਗੁਰੂ ਦਰ ਤੋਂ ਜਿੱਥੇ ਤਨ ਦੀ ਅਰੋਗਤਾ, ਉੱਥੇ ਮਨ ਅੰਤਰ ਆਤਮੇ ਦੀ ਅਰੋਗਤਾ ਮਿਲਦੀ ਹੈ। ਆਪ ਜੀ ਤੁਸੀਂ ਵੇਖੋ, ਗੁਰੂ ਘਰ ਵਿੱਚੋਂ ਗੁਰੂ ਸਾਹਿਬਾਨਾਂ ਦੇ ਵੇਲੇ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਤਰਨ ਤਾਰਨ ਸਾਹਿਬ ਦੀ ਧਰਤੀ ਤੇ ਬੜੀ ਵੱਡੀ ਬਖਸ਼ਿਸ਼ ਵਰਤਾਈ। ਮੁਰਾਦਪੁਰ ਦੇ ਲੋਕੀ ਇੱਕ ਜਿਉਂਦੇ ਬੰਦੇ ਨੂੰ ਚੁੱਕ ਕੇ ਅਰਚੀ ਤੇ ਪਾ ਕੇ ਲੈ ਕੇ ਜਾ ਰਹੇ ਸਨ। ਹੁਣ ਜਿਉਂਦੇ ਬੰਦੇ ਨੂੰ ਅਰਚੀ ਤੇ ਪਾਇਆ, ਮੁਰਦੇ ਨੂੰ ਤੇ ਪਾਇਆ ਜਾਂਦਾ ਹੈ, ਜਿਉਂਦੇ ਨੂੰ ਅਰਚੀ ਤੇ ਪਾ ਕੇ ਬੰਨ ਕੇ ਲੈ ਕੇ ਜਾ ਰਹੇ ਨੇ ਤੇ ਗੁਰੂ ਅਰਜੁਨ ਦੇ ਪਾਤਸ਼ਾਹ ਦੀ ਨਜ਼ਰ ਪਈ। ਸਾਹਿਬ ਨੇ ਸਿੱਖਾਂ ਨੂੰ ਕਿਹਾ, ਭਾਈ ਇਹ ਕੀ ਮਾਜਰਾ, ਪੁੱਛੋ ਜਰਾ। ਬੁਲਾ ਕੇ ਪੁੱਛਿਆ ਗਿਆ, ਪਤਾ ਇਹ ਲੱਗਿਆ, ਮਹਾਰਾਜ ਇਹ ਮੁਰਾਦਪੁਰ ਦਾ ਚੌਧਰੀ ਹੈ ਤੇ ਇਹਨੂੰ ਕੋੜ ਦਾ ਰੋਗ ਹੋ ਗਿਆ। ਪਿੰਡ ਦੇ ਲੋਕਾਂ ਦੇ ਮਨਾਂ ਵਿੱਚ ਖਿਆਲ ਆ ਗਿਆ ਕਿ ਇਹ ਨਾ ਹੋਵੇ ਵੀ ਕਦੀ ਇਹ ਬਿਮਾਰੀ, ਇਹ ਰੋਗ ਸਾਰੇ ਲੋਕਾਂ ਵਿੱਚ ਫੈਲ ਜਾਏ, ਇਹਨੂੰ ਬਿਆਸਾ ਦਰਿਆ ਵਿੱਚ ਰੋੜਨ ਚੱਲੇ ਨੇ। ਆਪ ਜੀ ਨੂੰ ਪਤਾ ਹੋਵੇ, ਗੁਰੂ ਅਰਜਨ ਸਾਹਿਬ ਨੇ ਕਿਰਪਾ ਕੀਤੀ। ਮਹਾਰਾਜ ਕਹਿੰਦੇ, ਨਹੀਂ, ਇਹਨੂੰ ਬਿਆਸਾ ਵਿੱਚ ਰੋੜਨ ਦੀ ਲੋੜ ਨਹੀਂ, ਇਹਨੂੰ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਲੈ ਕੇ ਆਓ। ਸਾਹਿਬ ਗੁਰੂ ਅਰਜੁਨ ਦੇ ਮਹਾਰਾਜ ਜੀ ਨੇ ਵੈਦ ਹਕੀਮਾਂ ਤੋਂ ਦਵਾ ਦਾ ਪ੍ਰਬੰਧ ਕਰਕੇ ਜਿੱਥੇ ਉਹਦੇ ਤਨ ਦਾ ਰੋਗ ਦੂਰ ਕੀਤਾ ਤੇ ਉਸ ਮੁਰਾਦਪੁਰ ਦੇ ਕੋਹੜੀ ਦੀ ਮਨ ਦੀ ਅਰੋਗਤਾ ਵੀ ਦੂਰ ਕੀਤੀ। ਤਨ ਮਨ ਦੀ ਅਰੋਗਤਾ ਦੂਰ ਕੀਤੀ ਤੇ ਦੂਰ ਹੀ ਨਹੀਂ ਕੀਤੀ, ਅਗਲੀ ਬਖਸ਼ਿਸ਼ ਵਰਤਾਈ ਕਿ ਤਰਨ ਤਾਰਨ ਸਾਹਿਬ ਦੀ ਧਰਤੀ ਤੇ ਇੱਕ ਕੋਹੜੀ ਦਵਾਖਾਨਾ ਖੋਲਿਆ। ਮਹਾਰਾਜ ਜੀ ਨੇ ਕਿਰਪਾ ਕੀਤੀ। ਮੈਂ ਬੇਨਤੀ ਕਹਿ ਰਿਹਾ ਵੀ ਗੁਰਦੁਆਰਾ ਰੋਗੀਆਂ ਲਈ ਦਵਾਖਾਨਾ। ਸਾਡਾ ਇਤਿਹਾਸ ਕਹਿੰਦਾ ਵੀ ਗੁਰੂ ਅਰਜੁਨ ਦੇਵ ਜੀ ਨੇ ਤਰਨ ਤਾਰਨ ਸਾਹਿਬ ਇੱਕ ਦਵਾਖਾਨਾ ਖੋਲਿਆ। ਫਿਰ ਅੱਗੇ ਚੱਲੋ, ਸੱਤਵੇਂ ਪਾਤਸ਼ਾਹ ਮਹਾਰਾਜ ਜੀ ਦਾ ਕਿੰਨੇ ਵਾਰ ਇਤਿਹਾਸ ਵਿੱਚ ਜ਼ਿਕਰ ਹੈ ਕਿ ਜਿਹੜਾ ਕੀਰਤਪੁਰ ਸਾਹਿਬ ਵਸਾਇਆ ਤੇ ਛੇਵੇਂ ਪਾਤਸ਼ਾਹ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਪਰ ਉਸ ਛੇਵੇਂ ਪਾਤਸ਼ਾਹ ਦੇ ਵਸਾਏ ਹੋਏ ਅਸਥਾਨ ਤੇ ਗੁਰੂ ਹਰ ਰਾਏ ਸਾਹਿਬ ਮਹਾਰਾਜ ਸੱਤਵੇਂ ਪਾਤਸ਼ਾਹ ਨੇ ਕੀਰਤਪੁਰ ਇੱਕ ਬਹੁਤ ਵੱਡਾ ਦਵਾਖਾਨਾ ਖੋਲਿਆ ਸੀ ਉਹਨਾਂ ਵੇਲਿਆਂ ਦੇ ਅੰਦਰ।
ਔਰ ਇੱਥੋਂ ਤੱਕ ਜ਼ਿਕਰ ਮਿਲਦਾ ਹੈ ਕਿ ਔਰੰਗਜ਼ੇਬ ਦਾ ਭਰਾ ਦਾਰਾ ਸ਼ਿਕੋ, ਜਿਹਨੂੰ ਔਰੰਗਜ਼ੇਬ ਨੇ ਸ਼ੇਰ ਦੀ ਮੁੱਛ ਦਾ ਬਾਲ ਦੇ ਦਿੱਤਾ ਸੀ, ਉਹ ਸਰੀਰ ਅੰਦਰ ਚਲਿਆ ਜਾਏ ਨਾ ਗਲਦਾ ਨਾ ਬਾਹਰ ਨਿਕਲਦਾ ਤੇ ਅੰਦਰ ਦੀਆਂ ਨਾੜਾਂ ਚੀਰ ਦਿੰਦਾ। ਸ਼ਾਹ ਜਹਾਂ ਨੇ ਬੜਾ ਇਲਾਜ ਕਰਵਾਇਆ ਦਾਰਾ ਸ਼ਿਕੋ ਦਾ, ਕਿਤੋਂ ਇਲਾਜ ਨਾ ਹੋ ਸਕਿਆ। ਆਖਰ ਕੀ ਹੋਇਆ, ਆਖਰ ਕੀਰਤਪੁਰ ਸਾਹਿਬ ਦੇ ਦਵਾਖਾਨੇ ਵਿੱਚੋਂ ਗੁਰੂ ਜੀ ਨੂੰ ਬੇਨਤੀ ਕਰਕੇ ਗੁਰੂ ਹਰ ਰਾਏ ਸਾਹਿਬ ਜੀ ਨੂੰ ਇੱਥੋਂ ਦਵਾ ਦਾ ਪ੍ਰਬੰਧ ਕੀਤਾ ਗਿਆ ਔਰ ਕੀਰਤਪੁਰ ਸਾਹਿਬ ਦੇ ਦਵਾਖਾਨੇ ਵਿੱਚੋਂ ਹੀ ਸ਼ਾਹ ਜਹਾਂ ਦੇ ਪੁੱਤਰ ਔਰੰਗਜ਼ੇਬ ਦੇ ਭਰਾ ਦਾਰਾ ਸ਼ਿਕੋ ਨੂੰ ਤੰਦਰੁਸਤੀ ਮਿਲੀ ਸੀ, ਅਰੋਗਤਾ ਮਿਲੀ ਸੀ। ਮੈਂ ਤੁਹਾਨੂੰ ਬੇਨਤੀ ਤਾਂ ਕਹਿ ਰਿਹਾ, ਮਹਾਨ ਕੋਸ਼ ਅੰਦਰ ਭਾਈ ਕਾਨ ਸਿੰਘ ਨਾਭਾ ਜੀ ਕਹਿੰਦੇ ਨੇ ਵੀ ਗੁਰਦੁਆਰਾ ਰੋਗੀਆਂ ਲਈ ਇੱਕ ਦਵਾਖਾਨੇ ਦੀ ਤਰ੍ਹਾਂ। ਫਿਰ ਪੰਜਵਾਂ ਸ਼ਬਦ ਤੇ ਬੜਾ ਕੀਮਤੀ ਹੈ, ਸਿੱਖਾਂ ਨੂੰ ਖਿਆਲ ਕਰਨਾ ਚਾਹੀਦਾ। ਉਹ ਪੰਜਵਾਂ ਸ਼ਬਦ ਤੇ ਇਹ ਹੈ ਕਿ ਗੁਰਦੁਆਰਾ ਇਸਤਰੀ ਦੀ ਪੱਤ ਢੱਕਣ ਦੇ ਲਈ ਲੋਹਗੜ੍ਹ ਕਿਲੇ ਦਾ ਕੰਮ ਕਰਦਾ। ਇੱਥੇ ਇੱਕ ਧੀ ਬੱਚੀ ਮਾਤਾ ਭੈਣ ਦੀ ਸ਼ਰਨ ਆਈ ਦੀ ਪੱਤ ਢੱਕੀ ਜਾਂਦੀ ਹੈ। ਇਹ ਇਤਿਹਾਸ ਵਿੱਚ ਕਿੰਨੀਆਂ ਕਥਾਵਾਂ ਨੇ। ਸਤਿਗੁਰੂ ਗੁਰੂ ਕਲਗੀਧਰ ਮਹਾਰਾਜ ਆਨੰਦਪੁਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਨੇ ਤੇ ਇੱਥੇ ਇੱਕ ਬ੍ਰਾਹਮਣ ਵੀਰ ਆਉਂਦਾ ਹੈ, ਸਾਹਿਬ ਨੂੰ ਆ ਕੇ ਬੇਨਤੀ ਕਰਦਾ, ਮਹਾਰਾਜ ਕਿਰਪਾ ਕਰੋ, ਰਹਿਮਤ ਕਰੋ, ਮਹਾਰਾਜ ਮੇਰੇ ਘਰ ਵਾਲੀ ਨੂੰ ਹਾਕਮ ਚੁੱਕ ਕੇ ਲੈ ਗਿਆ, ਕਸੂਰ ਦਾ ਹਾਕਮ ਚੁੱਕ ਕੇ ਲੈ ਗਿਆ ਤੇ ਰਹਿਮਤ ਵਰਤਾਓ, ਬਖਸ਼ਿਸ਼ ਵਰਤਾਓ ਮਹਾਰਾਜ, ਮੇਰੀ ਪੱਤ ਬਚਾਓ। ਮਹਾਰਾਜ ਨੇ ਕਿਰਪਾ ਕੀ ਕੀਤੀ, ਭਰ ਜਵਾਨੀ ਵਿੱਚ ਕਦਮ ਰੱਖਣ ਵਾਲੇ ਆਪਣੇ ਪੁੱਤਰ ਬਾਬਾ ਅਜੀਤ ਸਿੰਘ ਨੂੰ ਆਵਾਜ਼ ਮਾਰੀ, ਆਵਾਜ਼ ਮਾਰ ਕੇ ਕਿਹਾ, ਭਾਈ ਅਜੀਤ ਸਿੰਘ ਆ, ਇਸ ਆਏ ਹੋਏ ਦੁਖੀ ਦੀ ਸ਼ਰਨ ਆਏ ਦੀ ਗੁਰੂ ਨਾਨਕ ਸਾਹਿਬ ਦੇ ਘਰ ਨੇ ਪੱਤ ਢੱਕਣੀ ਹੈ ਤੇ ਇਹਦੇ ਘਰ ਵਾਲੀ ਛੁਡਵਾ ਕੇ ਇੱਜ਼ਤ ਪੱਤ ਨਾਲ ਘਰੇ ਪਹੁੰਚਾ ਦਿਓ। ਤੁਸੀਂ ਇਤਿਹਾਸ ਵਿੱਚੋਂ ਪੜ੍ਹੋ, ਉੱਥੇ ਕਹਿੰਦੇ ਬਾਕੀ ਸਿੱਖਾਂ ਨੇ ਕਿਹਾ, ਮਹਾਰਾਜ ਤੁਸੀਂ ਸਾਨੂੰ ਆਗਿਆ ਕਰੋ, ਅਸੀਂ ਚਲੇ ਜਾਂਦੇ ਹਾਂ, ਬਾਬਾ ਅਜੀਤ ਸਿੰਘ ਤੇ ਹਜੇ ਭਰ ਜਵਾਨੀ ਵਿੱਚ ਕਦਮ ਰੱਖਦੇ ਨੇ, ਅੱਗੋਂ ਜਿਹੜੇ ਹਾਕਮ ਨੇ ਉਹ ਬੜੀ ਭੈੜੀ ਬਿਰਤੀ ਦੇ ਮਾਲਕ ਨੇ। ਤੇ ਸਾਹਿਬ ਨੇ ਉੱਥੇ ਬੜਾ ਕੀਮਤੀ ਬਚਨ ਕਿਹਾ, ਕਹਿੰਦੇ ਬਹੁਤੀ ਵਾਰੀ ਭਰ ਜਵਾਨੀ ਦੇ ਅੰਦਰ ਬਹੁਤੀ ਵਾਰੀ ਲੁਕਾਈ ਪੱਤ ਲੁੱਟਦੀ ਤੇ ਵੇਖੀ ਹੈ, ਪਰ ਇਹ ਅਜੀਤ ਸਿੰਘ ਜਾਏਗਾ ਸਿੰਘਾਂ ਨੂੰ ਨਾਲ ਲੈ ਕੇ ਤੇ ਇੱਥੋਂ ਸੁਨੇਹਾ ਜਾਏਗਾ ਵੀ ਇਹ ਜਿਹੜਾ ਗੁਰੂ ਨਾਨਕ ਸਾਹਿਬ ਦੀ ਘਰ ਦੀ ਜਵਾਨੀ ਹੈ, ਇਹ ਪੱਤ ਲੁੱਟਦੀ ਨਹੀਂ, ਇਹ ਪੱਤ ਢੱਕ

0: ਕਿਲੇ ਦਾ ਕੰਮ ਕਰਦਾ। ਫਿਰ ਬੇਨਤੀ ਕਰਾਂ ਵੀ ਗੁਰੂ ਕੋਲ ਆਈਦਾ ਹੈ, ਗੁਰਦੁਆਰੇ ਵਿੱਚ ਕੁਛ ਕੁਝ ਸਿੱਖਿਆ ਜਾਏ, ਕੁਝ ਗਿਆਨ ਪ੍ਰਾਪਤ ਹੋ ਜਾਏ, ਸਾਡੇ ਅੰਦਰ ਦੀ ਅਗਿਆਨਤਾ ਮਿਟ ਜਾਏ। ਔਰ ਮੈਨੂੰ ਖਿਮਾ ਕਰਿਓ ਜੇ ਬੰਦਾ ਆਇਆ ਤੇ ਖਾਲੀ ਹੱਥ ਉਸੇ ਤਰ੍ਹਾਂ ਵਾਪਸ ਪਰਤ ਗਿਆ, ਗੁਰ ਸ਼ਬਦ ਨਾਲ ਸਾਂਝ ਨਾ ਪਾਈ, ਗੁਰੂ ਦੇ ਸ਼ਬਦ ਨਾਲ ਕੋਈ ਪ੍ਰੀਤ ਨਾ ਪਾਈ, ਫਿਰ ਉਹਨੂੰ ਕਹਿ ਨਹੀਂ ਸਕਦੇ ਵੀ ਗੁਰਦੁਆਰੇ ਜਾ ਕੇ ਆਇਆ। ਬਾਣੀ ਚ ਇੱਕ ਬਚਨ ਹੁੰਦਾ, ਜਬ ਲਗ ਸ਼ਬਦ ਨਾ ਭੇਜੀ ਹੈ ਕਿਉਂ ਸੋ ਹੈ ਗੁਰਦੁਆਰ। ਜਿੰਨਾ ਸਮਾਂ ਤੇਰੀ ਸ਼ਬਦ ਨਾਲ ਸਾਂਝ ਨਹੀਂ, ਤੈਨੂੰ ਕਿਵੇਂ ਕਿਹਾ ਜਾਏਗਾ ਤੂੰ ਗੁਰੂ ਘਰ ਹੋ ਕੇ ਆਏ। ਇਹੀ ਤੇ ਗਾਥਾ ਸੁਲਤਾਨਪੁਰ ਸਾਹਿਬ ਦੀ ਧਰਤੀ ਤੇ ਵਰਤੀ ਸੀ ਕਿ ਸੁਲਤਾਨਪੁਰ ਸਾਹਿਬ ਦੀ ਧਰਤੀ ਤੇ ਜਦੋਂ ਗੁਰੂ ਨਾਨਕ ਸਾਹਿਬ ਨੇ ਇਹ ਆਵਾਜ਼ ਲਾਈ ਕਿ ਨਾ ਹਮ ਹਿੰਦੂ ਨਾ ਮੁਸਲਮਾਨ, ਤੇ ਉੱਥੇ ਕੁਝ ਕਾਜ਼ੀ ਆ ਗਏ ਸਤਿਗੁਰੂ ਦੇ ਚਰਨਾਂ ਵਿੱਚ, ਕਹਿਣ ਲੱਗੇ ਮਹਾਰਾਜ ਜੇ ਤੁਸੀਂ ਕੋਈ ਵਿਤਕਰਾ ਨਹੀਂ ਕਰਦੇ, ਤੁਹਾਨੂੰ ਹਿੰਦੂ ਤੇ ਮੁਸਲਮਾਨ ਵਿੱਚ ਵਿਤਕਰਾ ਨਹੀਂ, ਤੇ ਫਿਰ ਇੱਕ ਕੰਮ ਕਰੋ, ਮਸਜਿਦ ਵਿੱਚ ਜਾ ਕੇ ਸਾਡੇ ਨਾਲ ਨਮਾਜ਼ ਅਦਾ ਕਰੋ। ਗੁਰੂ ਜੀ ਨੂੰ ਬਚਨ ਆਖੇ ਗੁਰੂ ਨਾਨਕ ਸਾਹਿਬ ਜੀ ਨੂੰ ਕਿ ਮਸਜਿਦ ਵਿੱਚ ਚੱਲੋ ਤੇ ਨਮਾਜ਼ ਅਦਾ ਕਰੋ। ਸਾਹਿਬ ਤਿਆਰ ਹੋ ਗਏ, ਕਹਿਣ ਲੱਗੇ ਚਲੋ ਭਾਈ, ਖੁਦਾ ਦੀ ਇਬਾਦਤ ਹੀ ਕਰਨੀ ਹੈ, ਖੁਦਾ ਦਾ ਨਾਮ ਹੀ ਲੈਣਾ, ਚਲੋ ਚਲੀਏ। ਮਸਜਿਦ ਵਿੱਚ ਆਏ, ਹੁਣ ਉਹ ਜਿਹੜੇ ਕਾਜ਼ੀ ਸਨ ਤੇ ਕਾਜ਼ੀਆਂ ਕੀ ਕੀਤਾ ਵੀ ਉਹਨਾਂ ਵਿਚਾਰ ਬਣਾਇਆ, ਕਹਿਣ ਲੱਗੇ ਮਹਾਰਾਜ ਅਸੀਂ ਨਮਾਜ਼ ਪੜਾਂਗੇ, ਤੁਸੀਂ ਵੀ ਪੜ੍ਹਨੀ ਹੈ। ਸਾਹਿਬ ਕਹਿਣ ਲੱਗੇ ਬਿਲਕੁਲ ਪੜਾਂਗੇ, ਜੋ ਨਮਾਜ਼ ਦੀ ਮਰਿਆਦਾ, ਮਸੱਲਾ ਵਿਛਾ ਲਿਆ, ਧਰਤੀ ਤੇ ਗੋਡੇ ਮੂਧੇ ਮਾਰੇ, ਫਿਰ ਪਵਿੱਤਰ ਕੁਰਾਨ ਦੇ ਸ਼ਬਦ ਵੀ ਪੜ੍ਹੇ, ਪੰਜ ਵਾਰੀ ਸਜਦਾ ਵੀ ਕੀਤਾ, ਸੱਜੇ ਖੱਬੇ ਮੁੱਖ ਵੀ ਘੁਮਾਇਆ, ਤੇ ਜਦੋਂ ਕਾਜ਼ੀਆਂ ਸਾਰੀ ਨਮਾਜ਼ ਦੀ ਪ੍ਰਕਿਰਿਆ ਜਿੰਨੀ ਮਾਨ ਮਰਿਆਦਾ ਨਿਭਾਈ ਤੇ ਨੇਤਰ ਖੋਲੇ ਤੇ ਗੁਰੂ ਨਾਨਕ ਸਾਹਿਬ ਖਲੋਤੇ ਹੋਏ ਸਨ। ਉਹਨਾਂ ਮਹਾਰਾਜ ਨੂੰ ਕਿਹਾ, ਕਹਿਣ ਲੱਗੇ ਸਤਿਗੁਰੂ ਕਹਿਣ ਤੇ ਕਰਨੀ ਵਿੱਚ ਬੜਾ ਅੰਤਰ ਹੈ, ਤੁਸੀਂ ਤੇ ਪਾਤਸ਼ਾਹ ਬਚਨ ਕਰਕੇ ਮੁਕਰ ਗਏ। ਮਹਾਰਾਜ ਕਹਿੰਦੇ ਕਿਉਂ? ਕਹਿਣ ਲੱਗੇ ਸਤਿਗੁਰੂ ਤੁਸੀਂ ਕਿਹਾ ਸੀ ਨਮਾਜ਼ ਪੜਾਂਗੇ, ਤੁਸੀਂ ਨਮਾਜ਼ ਪੜ੍ਹੀ ਨਹੀਂ, ਅਸੀਂ ਨਮਾਜ਼ ਪੜ੍ਹੀ ਹੈ। ਤਾਂ ਸਾਹਿਬ ਨੇ ਇੱਕ ਬਚਨ ਵਰਤਿਆ, ਉਹ ਗੁਰੂ ਨਾਨਕ ਸਾਹਿਬ ਅੰਤਰ ਜਾਮੀ ਨੂੰ ਜਾਣਦੇ ਨਹੀਂ ਸਨ। ਸਾਹਿਬ ਨੇ ਇੱਕ ਇੱਕ ਕਾਜ਼ੀ ਦੀ ਅੰਦਰ ਦੀ ਬਿਰਤੀ ਦਾ ਜ਼ਿਕਰ ਕੀਤਾ, ਇੱਕ ਇੱਕ ਕਾਜ਼ੀ ਦੀ। ਇੱਕ ਕਾਜ਼ੀ ਨੂੰ ਕਿਹਾ, ਕਹਿੰਦੇ ਭਾਈ ਬੈਠਾ ਤੇ ਤੂੰ ਧਾਰਮਿਕ ਸਥਾਨ ਤੇ ਹੈ ਮਸਜਿਦ ਅੰਦਰ, ਪਰ ਸੁਰਤ ਕਰਕੇ ਤੂੰ ਕਾਬਲ ਦੀ ਧਰਤੀ ਤੇ ਘੋੜੇ ਖਰੀਦੀ ਜਾ ਰਹੇ ਹੈ। ਦੂਜੇ ਕਾਜ਼ੀ ਨੂੰ ਕਿਹਾ, ਭਾਈ ਬੈਠਾ ਤੂੰ ਵੀ ਮਸਜਿਦ ਅੰਦਰ ਹੈ, ਪਰ ਸੁਰਤ ਕਰਕੇ ਤੇਰਾ ਖਿਆਲ ਹੈ, ਘਰ ਵਿੱਚ ਛੋਟਾ ਜਿਹਾ ਬਛੇਰਾ ਹੈ, ਤੇਰੇ ਮਨ ਵਿੱਚ ਖਿਆਲ ਆ ਰਿਹਾ ਵੀ ਉਹ ਕਦੇ ਪਾਣੀ ਵਾਲੀ ਖੂਹੀ ਦੇ ਅੰਦਰ ਡਿੱਗ ਨਾ ਪਏ। ਕਿਸੇ ਨੂੰ ਕਿਹਾ, ਤੇਰਾ ਧਿਆਨ ਪਰਿਵਾਰ ਵਿੱਚ ਹੈ। ਹਰ ਇੱਕ ਦੇ ਅੰਦਰ ਦੀ ਬਿਰਤੀ ਸਮਝਾ ਕੇ ਕੀ ਕਿਹਾ, ਉੱਥੇ ਬਚਨ ਵਰਤਿਆ, ਕਹਿੰਦੇ ਭਾਈ ਇਕੱਲਾ ਤਨ ਲੈ ਕੇ ਬਹਿਣਾ ਧਰਮ ਦੀ ਕਮਾਈ ਨਹੀਂ। ਜਿੰਨਾ ਸਮਾਂ ਤੁਹਾਡਾ ਮਨ ਅੰਤਰ ਆਤਮਾ ਉਸ ਪਰਮਾਤਮਾ ਦੇ ਨਾਮ ਨਾਲ ਜੁੜਿਆ ਨਾ ਹੋਵੇ, ਤਨ ਲੈ ਕੇ ਬਹਿਣਾ ਬਹਿਣਾ ਨਹੀਂ। ਮੈਂ ਫਿਰ ਬੇਨਤੀ ਤੁਹਾਨੂੰ ਕਰਾਂ, ਗੁਰਦੁਆਰੇ ਅੰਦਰ ਵੀ ਜੇ ਸੁਰਤ ਸ਼ਬਦ ਵਿੱਚ ਨਹੀਂ ਜੁੜੀ, ਸ਼ਬਦ ਦਾ ਪਾਠ ਕੀ ਹੈ, ਸ਼ਬਦ ਦਾ ਕੀਰਤਨ ਕੀ ਹੈ, ਸ਼ਬਦ ਦੀ ਕਥਾ ਵਿਚਾਰ ਕੀ ਹੈ, ਜੇ ਇਹ ਸੁਰਤ ਨਾ ਜੋੜੀ, ਇਕੱਲਾ ਤਨ ਲੈ ਕੇ ਬਹਿਣਾ, ਮੈਨੂੰ ਖਿਮਾ ਕਰਿਓ, ਕਈ ਵਾਰੀ ਉਹ ਪ੍ਰਵਾਨਗੀ ਨਹੀਂ ਹੈ। ਇੱਥੇ ਵੀ ਸੁਰਤ ਤੇ ਸ਼ਬਦ ਦਾ ਸੁਮੇਲ ਹੈ। ਮਹਾਰਾਜ ਨੇ ਬਾਣੀ ਵਿੱਚ ਕਿਹਾ ਸੀ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਸ਼ਬਦ ਵਿੱਚ ਸੁਰਤ ਨੂੰ ਜੋੜਨਾ। ਇਤਿਹਾਸ ਵਿੱਚ ਇੱਕ ਹੋਰ ਬੜੀ ਕੀਮਤੀ ਗਾਥਾ ਹੈ, ਇਹ ਦਮਦਮਾ ਸਾਹਿਬ ਸਾਬੂ ਕੀ ਤਲਵੰਡੀ ਦੀ ਗਾਥਾ ਹੈ ਕਿ ਦਸਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਰਾਤ ਵੇਲੇ 10 ਸਿੱਖ ਪਹਿਰੇ ਦੀ ਸੇਵਾ ਨਿਭਾਉਂਦੇ ਆ।
1: ਇੱਕ

0: ਪੁਤਲੀ ਦਾ ਨਾਚ ਕੀਤੇ ਲਾਗੇ ਪਿੰਡ ਵਿੱਚ ਆ ਗਿਆ ਦਮਦਮਾ ਸਾਹਿਬ ਦੇ। ਇਹ ਚਰਚਾ ਬੜੀ ਸੀ ਇਸ ਗੱਲ ਦੀ ਵੀ ਕਠਪੁਤਲੀ ਦਾ ਕੋਈ ਨਾਚ ਹੁੰਦਾ, ਖੇਡ ਹੁੰਦੀ ਆ, ਤਮਾਸ਼ਾ, ਬੜੇ ਲੋਕ ਵੇਖਣ ਜਾਂਦੇ ਆ। ਤੇ ਜਿਹੜੇ ਉਹ 10 ਸਿੱਖ ਪਹਿਰੇਦਾਰ ਸਨ, ਉਹਨਾਂ ਵਿੱਚੋਂ 5 ਸਿੱਖਾਂ ਦੇ ਮਨ ਵਿੱਚ ਖਿਆਲ ਆ ਗਿਆ ਵੀ ਗੁਰੂ ਜੀ ਤੇ ਸਮਰੱਥ ਨੇ, ਅਕਾਲ ਰੂਪ ਨੇ, ਪਰਮੇਸ਼ਵਰ ਰੂਪ ਨੇ, ਤੇ ਕਿਉਂ ਨਾ ਇਹ ਰਾਤ ਵੇਲੇ, ਸ਼ਾਮ ਵੇਲੇ ਹਨੇਰੇ ਪੈਣ ਤੇ ਨਾਚ ਕਠਪੁਤਲੀ ਦਾ ਖੇਡ ਤਮਾਸ਼ਾ ਵਿਖਾਉਂਦੇ ਆ, ਆਪਾਂ ਵੀ ਵੇਖ ਆਈਏ। ਇਤਿਹਾਸ ਕਹਿੰਦੇ ਵੀ 5 ਚਲੇ ਗਏ, ਹੁਣ ਉਹ ਚਲੇ ਤੇ ਗਏ ਦੇਖਣ ਵਾਸਤੇ। ਹੁਣ ਜਦੋਂ ਤਮਾਸ਼ਾ ਵੇਖਿਆ ਤੇ ਤਮਾਸ਼ੇ ਵਿੱਚ ਕੀ ਹੁੰਦਾ, ਕੇਵਲ ਮਨ ਦਾ ਪਰਚਾਵਾ, ਉਹਨਾਂ ਦੇ ਮਨ ਵਿੱਚ ਹੀ ਫੁਰਨਾ ਆਇਆ ਇਹ ਖਿਆਲ ਦਾ ਵੀ ਅੱਜ ਆਪਾਂ ਇਹ ਘੜੀਆਂ, ਇਹ ਪਲ, ਇਹ ਸਮਾਂ ਗੁਰੂ ਦੀ ਸੇਵਾ ਤੋਂ ਬਿਨਾਂ ਵਿਅਰਥ ਗੁਜ਼ਾਰ ਲਿਆ, ਕੋਈ ਫਾਇਦਾ ਨਹੀਂ ਹੋਇਆ, ਐਵੇਂ ਆ ਗਏ ਹਾਂ। ਤੇ ਗੁਰੂ ਤੇ ਇਹ ਆਖਦਾ ਵੀ ਇਹ ਜਗਤੀ ਤਮਾਸ਼ਾ। ਗੁਰੂ ਤੇ ਬਾਣੀ ਵਿੱਚ ਇਹ ਵੀ ਸਮਝਾਉਂਦਾ, ਬਾਜੀ ਗਰ ਜੈਸੇ ਬਾਜੀ ਭਾਈ, ਨਾਨਾ ਰੂਪ ਭੇਖ ਦਿਖਲਾਈ, ਸਾਂਗ ਉਤਾਰ ਥੰਮਿਓ ਪਾਸਾਰਾ, ਤਬ ਏਕੋ ਇੱਕ ਅੰਕਾਰਾ। ਗੁਰੂ ਤੇ ਕਹਿੰਦਾ ਇਹ ਜਗਤ ਹੀ ਇੱਕ ਤਮਾਸ਼ਾ ਹੈ, ਤੇ ਗੁਰੂ ਤੇ ਕਹਿੰਦਾ ਤਮਾਸ਼ੇ ਵਿੱਚੋਂ ਸੁਰਤ ਕੱਢ ਕੇ ਮਨੁੱਖ ਨੇ ਨਾਮ ਵਿੱਚ ਸ਼ਬਦ ਵਿੱਚ ਜੋੜਨੀ ਹੈ। ਤੇ ਇਹ ਮਨਾ ਅੱਜ ਗੁਰੂ ਦੀ ਸੇਵਾ ਛੱਡ ਕੇ ਉਹਨਾਂ 5 ਸਿੱਖਾਂ ਦੇ ਮਨ ਵਿੱਚ ਖਿਆਲ ਆ ਰਿਹਾ ਹੈ, ਤੇ ਆਪਾਂ ਐਵੇਂ ਝੂਠਾ ਤਮਾਸ਼ਾ ਵੇਖਣ ਆ ਗਏ ਹਾਂ। ਤੇ ਜਿਹੜੇ 5 ਕੋਲ ਖਲੋਤੇ ਹੋਏ ਨੇ ਮਹਾਰਾਜ ਜੀ ਦੇ, 10 ਪਹਿਰੇਦਾਰ ਸੀ ਨਾ, ਤੇ ਉਹਨਾਂ ਦੇ 5 ਦੇ ਅੰਦਰ ਖਿਆਲ ਇਹ ਆ ਰਿਹਾ ਵੀ ਉਹ 5 ਚਲੇ ਗਏ ਤੇ ਆਪਾਂ ਵੀ ਵੇਖ ਆਉਂਦੇ। ਗੁਰੂ ਤੇ ਪਰਮਾਤਮਾ ਸਵਰੂਪ ਹੈ, ਗੁਰੂ ਨੂੰ ਕਿਹੜਾ ਕੋਈ ਪਹਿਰੇਦਾਰੀ ਦੀ, ਕੋਈ ਸੇਵਾਦਾਰੀ ਦੀ ਲੋੜ ਹੈ। ਉਹ 5 ਵੇਖਣ ਚਲੇ ਗਏ ਤੇ ਆਪਾਂ ਵੀ 5 ਵੇਖ ਹੁੰਦੇ ਤੇ ਬਹੁਤ ਭਲਾ। ਉਹਨਾਂ ਦੇ ਮਨ ਵਿੱਚ ਇਹੋ ਜਿਹਾ ਫੁਰਨਾ ਖਿਆਲ ਹੈ ਉਹਨਾਂ ਅੰਦਰ। ਤੋ ਇਤਿਹਾਸ ਹੈ ਵੀ ਜਦੋਂ ਉਹ ਤਮਾਸ਼ਾ ਵੇਖ ਕੇ ਵਾਪਸ ਆ ਗਏ, ਦੂਸਰੇ ਦਿਨ ਕਲਗੀਧਰ ਪਾਤਸ਼ਾਹ ਦਾ ਦਰਬਾਰ ਸਜਦਾ, ਤੇ ਸਜੇ ਦਰਬਾਰ ਅੰਦਰ ਅੰਤਰਜਾਮੀ ਪਾਤਸ਼ਾਹ ਨੇ ਸਹਿਜ ਇੱਕ ਵਚਨ ਕਹਿ ਦਿੱਤਾ। ਕਹਿਣ ਲੱਗੇ ਭਾਈ, ਰਾਤੀ ਜਿਹੜੇ ਸਿੱਖ ਤਮਾਸ਼ਾ ਵੇਖਣ ਗਏ ਸਾਨੂੰ ਖੜੇ ਹੋ ਜਾਓ। ਹੁਣ ਗੁਰੂ ਜੀ ਦਾ ਵਚਨ ਸੁਣ ਕੇ ਤੇ ਜਿਹੜੇ 5 ਗਏ ਸਨ ਉਹ ਖੜੇ ਹੋ ਗਏ, 5 ਸਿੱਖ। ਹੁਣ ਗੁਰੂ ਜੀ ਨੇ ਅੱਗੋਂ ਵਚਨ ਹੋਰ ਕਿਹਾ, ਕਹਿੰਦੇ ਭਾਈ ਨਹੀਂ, ਤੁਸੀਂ 5 ਨਹੀਂ, ਜਿਹੜੇ ਤੁਹਾਡੇ ਤੋਂ ਬਿਨਾਂ ਦੂਜੇ 5 ਸਨ ਉਹ ਖੜੇ ਹੋ ਜਾਓ, ਤੁਸੀਂ ਬਹਿ ਜਾਓ। ਉਹਨਾਂ 5 ਨੇ ਹੱਥ ਜੋੜ ਕੇ ਕਿਹਾ, ਮਹਾਰਾਜ ਗਏ ਤਾਂ ਅਸੀਂ ਸਾਂ, ਤੁਸੀਂ ਕਿਹਾ ਨਾ ਵੀ ਤਮਾਸ਼ਾ ਵੇਖਣ ਕੌਣ ਗਿਆ ਸੀ। ਸਾਹਿਬ ਨੇ ਉੱਥੇ ਇੱਕ ਵਚਨ ਕਿਹਾ, ਕਹਿੰਦੇ ਹਾਜ਼ਰ ਗੈਰ ਹਾਜ਼ਰ, ਗੈਰ ਹਾਜ਼ਰ ਹਾਜ਼ਰ, ਇਹਦਾ ਭਾਵ ਕੀ ਹੋਇਆ। ਕਹਿੰਦੇ ਭਾਈ ਜਿਹੜੇ ਤਨ ਕਰਕੇ ਹਾਜ਼ਰ ਸਨ, ਸੁਰਤ ਕਰਕੇ ਗੈਰ ਹਾਜ਼ਰ ਸਨ। ਉਹਨਾਂ ਦੇ ਮਨ ਦਾ ਖਿਆਲਾਤ ਸੀ ਕਿ ਉਹ 5 ਚਲੇ ਗਏ, ਆਪਾਂ ਚਲੇ ਜਾਂਦੇ। ਜਿਹੜੇ ਤਨ ਕਰਕੇ ਭਾਵੇਂ ਚਲੇ ਗਏ, ਗੈਰ ਹਾਜ਼ਰ ਹੋ ਗਏ, ਪਰ ਸੁਰਤ ਕਰਕੇ ਉਹਨਾਂ ਦਾ ਖਿਆਲ ਸੀ ਅੱਜ ਗੁਰੂ ਦੀ ਸੇਵਾ ਛੱਡ ਕੇ ਐਵੇਂ ਭਰਮ ਦੇ ਵਿੱਚ ਪੈ ਕੇ, ਕੁਰਾਏ ਪੈ ਕੇ ਤਮਾਸ਼ਾ ਵੇਖਣ ਆ ਗਏ ਆ, ਕੀ ਖਟਿਆ। ਉਹ ਭਾਵੇਂ ਤਨ ਕਰਕੇ ਚਲੇ ਗਏ ਪਰ ਸੁਰਤ ਕਰਕੇ ਸਾਡੀ ਸੇਵਾ ਵਿੱਚ ਸਨ। ਤੋ ਮਹਾਰਾਜ ਨੇ ਕੀ ਕਿਹਾ, ਕਹਿੰਦੇ ਹਾਜ਼ਰ ਗੈਰ ਹਾਜ਼ਰ, ਗੈਰ ਹਾਜ਼ਰ ਹਾਜ਼ਰ। ਤੋ ਮੈਂ ਬੇਨਤੀ ਤੁਹਾਨੂੰ ਇਹ ਕਹਿ ਰਿਹਾ ਕਿ ਗੁਰਦੁਆਰਾ ਜਿਹੜਾ ਹੈ ਇੱਥੇ ਗੁਰੂ ਦਾ ਪ੍ਰਕਾਸ਼ ਹੈ। ਜੇ ਸਿੱਖ ਵੀ ਆਇਆ ਤੇ ਸੁਰਤ ਸ਼ਬਦ ਵਿੱਚ ਨਹੀਂ ਜੋੜਦਾ, ਫਿਰ ਮੈਨੂੰ ਖਿਮਾ ਕਰਿਓ ਵੀ ਕਈ ਵਾਰੀ ਤਨ ਲੈ ਕੇ ਬੈਠਾ, ਮਨ ਕਰਕੇ ਗੈਰ ਹਾਜ਼ਰ ਹੈ। ਜਾਂ ਇਹਨੂੰ ਇਸ ਢੰਗ ਨਾਲ ਕਹੋ ਕਿ ਇੱਕ ਇਸਲਾਮ ਨੂੰ ਮੰਨਣ ਵਾਲਾ ਮੁਸਲਮਾਨ ਵੀਰ ਮਸਜਿਦ ਵਿੱਚ ਗਿਆ ਤੇ ਜੇ ਉਹ ਨਮਾਜ਼ ਹੀ ਅਦਾ ਨਾ ਕਰੇ, ਉਹਨੂੰ ਕਿਵੇਂ ਕਹਾਂਗੇ ਮਸਜਿਦ ਵਿੱਚ ਜਾ ਆਇਆ, ਉਹਨੇ ਨਮਾਜ਼ ਨਹੀਂ ਪੜ੍ਹੀ, ਖੁਦਾ ਦੀ ਇਬਾਦਤ ਨਹੀਂ ਕੀਤੀ। ਇੱਕ ਸਨਾਤਨ ਧਰਮ ਨੂੰ ਮੰਨਣ ਵਾਲਾ ਵੀਰ, ਹਿੰਦੂ ਵੀਰ ਮੰਦਰ ਵਿੱਚ ਗਿਆ ਤੇ ਜੇ ਉਹਨੇ ਪੂਜਾ ਨਹੀਂ ਕੀਤੀ, ਉੱਥੇ ਆਪਣੇ ਧਰਮ ਦੀ ਰੋਹ ਰੀਤ ਦੇ ਮੁਤਾਬਕ ਪੂਜਾ ਨਹੀਂ ਕੀਤੀ, ਉਹਨੂੰ ਕਿਵੇਂ ਕਹੋਗੇ ਮੰਦਰ ਵਿੱਚ ਜਾ ਕੇ ਆਏ। ਚਰਚ ਵਿੱਚ ਗਿਆ ਹੋਇਆ ਇੱਕ ਈਸਾਈ ਵੀਰ ਜੇ ਉੱਥੇ ਪ੍ਰੇਅਰ ਨਹੀਂ ਕਰਦਾ ਆਪਣੇ ਗੌਡ ਅੱਗੇ, ਉਹਨੂੰ ਕਿਵੇਂ ਕਹੋਗੇ ਵੀ ਇਹ ਚਰਚ ਵਿੱਚ ਜਾ ਆਇਆ, ਧਾਰਮਿਕ ਸਥਾਨ ਤੇ ਜਾ ਆਇਆ। ਬਿਲਕੁਲ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਦੇ ਦਰ ਗੁਰਦੁਆਰੇ ਵਿੱਚ ਆਇਆ ਹੋਇਆ ਮਨੁੱਖ ਜੇ ਆਪਣੀ ਸੁਰਤ ਗੁਰ ਸ਼ਬਦ ਵਿੱਚ ਨਹੀਂ ਜੋੜਦਾ, ਮੈਨੂੰ ਖਿਮਾ ਕਰਿਓ, ਉਹਨੂੰ ਕਿਵੇਂ ਕਹੋਗੇ ਵੀ ਇਹ ਗੁਰਦੁਆਰੇ ਜਾ ਆਇਆ, ਉਹਨੂੰ ਨਹੀਂ ਕਿਹਾ ਜਾ ਸਕਦਾ। ਮੈਂ ਹੱਥ ਜੋੜ ਕੇ ਤੁਹਾਨੂੰ ਕਹਿੰਦੇ ਹਾਂ, ਜਿਹੜਾ ਇਕੱਲਾ ਤਨ ਲੈ ਕੇ ਜਾਂਦੇ ਰਹੇ ਉਹ ਕਈ ਸਾਲਾਂ ਬੱਧੀ ਜਾਂਦੇ ਰਹੇ, ਪਰ ਜਿਹੜੇ ਅੰਦਰੋਂ ਗੈਰ ਹਾਜ਼ਰ ਰਹੇ ਉਹਨਾਂ ਖੱਟਿਆ ਕੁਝ ਨਹੀਂ। ਮੈਂ ਇਹ ਨਹੀਂ ਕਹਿ ਰਿਹਾ ਗੁਰਦੁਆਰੇ ਨਹੀਂ ਆਉਣਾ, ਮੇਰੇ ਕਹਿਣ ਦਾ ਭਾਵ ਇਹ ਹੈ ਜਿਹੜੇ ਗੁਰੂ ਦੀ ਹਜ਼ੂਰੀ ਚ ਮਨ ਕਰਕੇ ਆਏ ਪਰ ਉਹਨਾਂ ਗੁਰੂ ਸ਼ਬਦ ਨੂੰ ਆਪਣੇ ਮਨ ਵਿੱਚ ਵਸਾ ਲਿਆ ਤੇ ਗੁਰੂ ਸ਼ਬਦ ਦਾ ਜਿਹੜਾ ਅੰਮ੍ਰਿਤ ਬਚਨ ਹੈ ਉਹ ਜੀਵਨ ਵਿੱਚ ਕਮਾ ਲਿਆ, ਤੁਸੀਂ ਯਕੀਨ ਜਾਣੋ ਉਹ ਗੁਰੂ ਦੀਆਂ ਬਖਸ਼ਿਸ਼ਾਂ ਲੈ ਗਏ, ਉਹ ਗੁਰੂ ਦੀ ਰਹਿਮਤ ਲੈ ਗਏ। ਤੋ ਮੈਂ ਬੇਨਤੀ ਇਹ ਕਹਿ ਰਿਹਾ ਸਾਂ ਕਿ ਗੁਰੂ ਕੋਲ ਤਾਂ ਆਈਦਾ, ਗੁਰੂ ਦੁਆਰਾ ਹੋਏ ਸੋਝੀ ਪਾਏ ਸੀ। ਭੱਟਾ ਨੇ ਕਿਹਾ, ਕਹਿੰਦੇ ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰੂ ਤੋਂ ਬਿਨਾਂ ਜ਼ਿੰਦਗੀ ਵਿੱਚ ਕੁੱਪ ਹਨੇਰਾ ਹੈ, ਅੰਧਕਾਰ ਹੈ, ਗੁਰੂ ਤੋਂ ਬਿਨਾਂ ਜੀਵਨ ਕਿਵੇਂ ਗੁਜ਼ਾਰਨਾ ਇਹਦੀ ਸਮਝ ਨਹੀਂ ਆਉਂਦੀ। ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰੂ ਤੋਂ ਬਿਨਾਂ ਕਦੀ ਮੁਕਤੀ ਨਹੀਂ ਮਿਲਦੀ, ਗੁਰੂ ਤੋਂ ਬਿਨਾਂ ਕਦੀ ਇਹ ਪਤਾ ਨਹੀਂ ਲੱਗਦਾ ਕਿ ਜਿਹੜੀ ਮੈਂ ਆਪਣੀ ਸੁਰਤ ਹੈ ਇਹਨੂੰ ਕਿਸ ਪਾਸੇ ਲਾਉਣਾ, ਇਹ ਨਹੀਂ ਪਤਾ ਲੱਗਦਾ। ਤੋ ਭਾਈ ਗੁਰਦਾਸ ਸਾਹਿਬ ਜੀ ਵੀ ਅੱਜ ਕੁਝ ਐਸਾ ਹੀ ਬਚਨ ਕਹਿ ਰਹੇ ਨੇ, ਇਹ ਅਰਥਾਂ ਨੂੰ ਜ਼ਰੂਰ ਬੜੇ ਧਿਆਨ ਨਾਲ ਆਪਾਂ ਬਾਚੀਏ। ਭਾਈ ਗੁਰਦਾਸ ਸਾਹਿਬ ਕਹਿੰਦੇ, ਜੈਸੇ ਦੀਪ ਦਿਪਤ ਪਵਨ ਉਜਿਆਰੂ ਹੋਤ, ਸਗਲ ਸਮੱਗਰੀ ਗ੍ਰਹਿ ਪ੍ਰਗਟ ਦਿਖਾਤ ਹੈ। ਬੜੇ ਧਿਆਨ ਨਾਲ ਅਰਥ ਸੁਣੋ। ਭਾਈ ਗੁਰਦਾਸ ਸਾਹਿਬ ਕਹਿੰਦੇ, ਘਰ ਵਿੱਚ ਵਸਤੂਆਂ ਆਪਣੇ ਹੱਥ ਨਾਲ ਟਿਕਾਈਆਂ ਹੋਣ, ਘਰ ਦੇ ਜੀਆਂ ਨੇ ਰੱਖੀਆਂ ਹੋਣ, ਪਰ ਹਨੇਰਾ ਹੋ ਜਾਏ, ਕੋਈ ਲਾਈਟ ਦੀਵਾ ਨਾ ਹੋਵੇ, ਚਾਨਣ ਦਾ ਪ੍ਰਬੰਧ ਨਾ ਹੋਵੇ, ਯਾਦ ਰੱਖੋ ਘਰ ਵਿੱਚ ਹੱਥ ਨਾਲ ਟਿਕਾਈ ਵਸਤੂ ਠੋਕਰ ਬਣ ਜਾਂਦੀ ਹੈ। ਬੜੇ ਵਾਰੀ ਹੁੰਦਾ, ਅੱਜ ਤੇ ਸਮਾਂ ਬਦਲ ਗਿਆ, ਪੁਰਾਤਨ ਸਮੇਂ ਤੇ ਅਕਸਰ ਹੁੰਦਾ ਸੀ ਜਦੋਂ ਦੀਵੇ ਬਾਲਣੇ, ਚਾਨਣ ਕਰਨਾ ਦੀਵਿਆਂ ਦੇ ਨਾਲ ਲਾਲਟੇਨ, ਤੇ ਕੀ ਹੁੰਦਾ ਸੀ ਕਈ ਵਾਰੀ ਠੋਕਰ ਲੱਗਣੀ ਤੇ ਉਧਰੋਂ ਦੀਵਾ ਬਾਲਣਾ। ਫਿਰ ਅਕਸਰ ਘਰ ਵਿੱਚ ਸਵਾਣੀਆਂ ਮਾਤਾਵਾਂ ਭੈਣਾਂ ਕਹਿੰਦੀਆਂ ਸਨ, ਆਪਣੇ ਹੱਥੀ ਵਸਤੂ ਰੱਖੀ ਸੀ ਆਪ ਹੀ ਠੋਕਰ ਖਾ ਰਹੀ। ਤੋ ਭਾਈ ਸਾਹਿਬ ਨੇ ਕੀ ਕਿਹਾ, ਕਹਿੰਦੇ ਜੈਸੇ ਦੀਪ ਦਿਪਤ ਭਵਨ ਉਜਿਆਰੋ ਹੋਤ, ਜਦੋਂ ਇੱਕ ਦੀਵਾ ਬਲ ਪਏ, ਇੱਕ ਚਾਨਣ ਹੋ ਜਾਏ, ਪ੍ਰਕਾਸ਼ ਹੋ ਜਾਏ, ਤੇ ਪ੍ਰਕਾਸ਼ ਹੋਣ ਦੀ ਦੇਰ ਹੈ, ਸਗਲ ਸਮੱਗਰੀ ਗ੍ਰਹਿ ਪ੍ਰਗਟ ਦਿਖਾਤ ਹੈ, ਘਰ ਵਿੱਚ ਕੀ ਕੁਝ ਵਸਤੂਆਂ ਪਈਆਂ, ਕੀ ਕੁਝ ਪਦਾਰਥ ਪਿਆ, ਕਿੱਥੇ ਕਿੱਥੇ ਟਿਕਾਇਆ ਹੋਇਆ, ਸਭ ਕੁਝ ਨਜ਼ਰ ਆ ਜਾਂਦਾ, ਚਾਨਣ ਦੀ ਲੋੜ ਹੈ। ਹੁਣ ਇਹ ਤੇ ਬਾਹਰੀ ਉਦਾਹਰਣ ਦਿੱਤਾ, ਅੰਤਰੀ ਭਾਵ ਕੀ ਹੈ? ਕਹਿਣ ਲੱਗੇ, ਤੇਰੇ ਅੰਤਰ ਆਤਮੇ ਗੁਰ ਸ਼ਬਦ ਰਾਹੀਂ ਜਦੋਂ ਪ੍ਰਕਾਸ਼ ਹੋ ਜਾਏ ਨਾ, ਤੈਨੂੰ ਆਪਣੇ ਅੰਤਰ ਆਤਮੇ ਤੋਂ ਚਾਨਣਾ ਹੋ ਜਾਏਗਾ, ਤੂੰ ਅੱਜ ਤੱਕ ਕੀ ਕਰਮ ਕੀਤੇ ਨੇ, ਤੂੰ ਹੁਣ ਕੀ ਕਰਨੇ ਹੈ, ਤੇਰੀ ਬਿਰਤੀ ਪਾਪ ਤੇ ਖਲੋਤੀ ਹੈ ਜਾਂ ਪੁੰਨ ਕਰਮ ਤੇ ਖਲੋਤੀ ਹੈ। ਗੁਰ ਸ਼ਬਦ ਰਾਹੀਂ ਜਦੋਂ ਤੇਰੇ ਅੰਦਰ ਚਾਨਣ ਹੋਇਆ, ਤੈਨੂੰ ਪਤਾ ਲੱਗਣਾ ਕਿ ਤੂੰ ਗੁਣਾਂ ਦਾ ਧਾਰਨੀ ਹੈ ਜਾਂ ਔਗੁਣਾਂ ਦੀਆਂ ਪੰਡਾਂ ਮੰਨਦੇ ਹੈ, ਐਵੇਂ ਨਹੀਂ ਪਤਾ ਲੱਗਦਾ। ਮੈਨੂੰ ਖਿਮਾ ਕਰਿਓ, ਮੈਂ ਫਿਰ ਤੁਹਾਨੂੰ ਬੇਨਤੀ ਕਰਾਂ। ਬਹੁਤੇ ਮੂਰਖਾਂ ਦੀ ਭੀੜ ਇਕੱਚੀ ਹੋਈ ਹੋਵੇ ਨਾ, ਹਰ ਮੂਰਖ ਆਪਣੇ ਮਨ ਦੇ ਤਲ ਤੇ ਬਹੁਤ ਸਿਆਣਾ ਹੈ। ਫਿਰ ਸ਼ਬਦ ਵੱਲ ਧਿਆਨ ਦਿਓ, ਮੂਰਖਾਂ ਦੀ ਬਹੁਤੀ ਭੀੜ ਇਕੱਠੀ ਹੋ ਜਾਏ ਤੇ ਹਰ ਮੂਰਖ ਬੰਦਾ ਆਪਣੇ ਮਨ ਦੇ ਤਲ ਤੇ ਬੜਾ ਸਿਆਣਾ ਹੈ, ਹਰ ਨੂੰ ਲੱਗਦਾ ਮੈਨੂੰ ਬੜੀ ਸਮਝ ਹੈ। ਪਰ ਕੋਈ ਸੁਚੱਜਾ ਬੰਦਾ ਕਹੇ, ਸਿਆਣਾ ਪੁਰਖ ਗਿਆਨ ਬਣ ਜਾਏ, ਉਹ ਸਾਰਿਆਂ ਨੂੰ ਸਮਝਾ ਸਕਦਾ ਵੀ ਨਹੀਂ, ਤੁਸੀਂ ਸਾਰੇ ਮੂਰਖਾਂ ਦੀ ਕਤਾਰ ਚ ਖਲੋਤੇ ਹੋ। ਚਲੋ, ਜਿਵੇਂ ਇੱਕ ਵਿਦਵਾਨ ਪੁਰਖ ਨੇ ਕਿਹਾ ਵੀ ਦਸ ਬੰਦੇ ਮੂਰਖ ਬਿਰਤੀ ਦੇ ਮਾਲਕ ਸਨ, ਯਾਤਰਾ ਤੇ ਚਲੇ ਗਏ ਇਕੱਠੇ ਹੋ ਕੇ ਕਿਸੇ ਤੀਰਥ ਯਾਤਰਾ ਨੂੰ ਤੁਰੇ। ਗਰਮੀ ਦੇ ਦਿਨ ਸਨ ਤੇ ਸਾਹਮਣੇ ਰੇਤਲੇ ਜੇ ਪਹਾੜ ਆਏ, ਰੇਤ ਦੇ ਪਹਾੜ ਉੱਚੇ ਟਿੱਬੇ ਕਹਿ ਲਓ। ਇੱਕ ਮੂਰਖ ਨੇ ਬੋਲ ਕੇ ਕਿਹਾ, ਉਹ ਰੇਤ ਚਮਕਦੀ ਸੀ ਧੁੱਪ ਪੈਣ ਤੇ, ਦੂਰੋਂ ਪ੍ਰਤੀਤ ਹੁੰਦਾ ਸੀ ਜਿਵੇਂ ਪਾਣੀ ਹੈ। ਇੱਕ ਨੇ ਕਿਹਾ ਵੀ ਖਿਆਲ ਕਰ ਲਿਓ, ਇਹ ਨਾ ਹੋਵੇ ਗਾ ਪਾਣੀ ਦਾ ਬੜਾ ਵੱਡਾ ਸਮੁੰਦਰ ਸਾਗਰ ਆ ਗਿਆ, ਡੁੱਬ ਨਾ ਜਾਇਓ, ਤਰਨ ਦਾ ਖਿਆਲ ਰੱਖਿਓ। ਜਦੋਂ ਰੇਤ ਦਾ ਟਿੱਬਾ ਪਾਰ ਕੀਤਾ, ਰਿੜਦਿਆਂ ਰਿੜਦਿਆਂ ਸਾਰੇ ਮੂਰਖ ਥੱਲੇ ਆਏ। ਦਸ ਜਣਿਆਂ ਦੀ ਉਹਨਾਂ ਦੀ ਗਿਣਤੀ ਸੀ ਤੇ ਇੱਕ ਮੂਰਖ ਬੋਲਿਆ ਵੀ ਏਡਾ ਵੱਡਾ ਇਹ ਰੇਤ ਦਾ ਸਾਗਰ ਪਾਰ ਕਰ ਲਿਆ, ਦੇਖੋ ਤੇ ਸਹੀ, ਕੋਈ ਡੁੱਬ ਤੇ ਨਹੀਂ ਗਿਆ, ਗਿਣਤੀ ਕਰੋ। ਹੁਣ ਜਦੋਂ ਗਿਣਤੀ ਸ਼ੁਰੂ ਕਰਨ ਤੇ ਉਹ ਨੌ ਰਹਿ ਜਾਣ, ਜਦੋਂ ਕੋਈ ਗਿਣਤੀ ਸ਼ੁਰੂ ਕਰੇ 1, 2, 3, 4 ਉਹ ਨੌ ਰਹਿ ਜਾਣ, ਫਿਰ ਰੋਣਾ ਸ਼ੁਰੂ ਕਰ ਦੇਣ ਸਾਰੇ। ਕਿਉਂ ਰੋਂਦੇ ਹੋ? ਕਹਿਣ ਲੱਗੇ ਇੱਕ ਡੁੱਬ ਗਿਆ, ਇੱਕ ਪਿੱਛੇ ਰਹਿ ਗਿਆ। ਕੋਈ ਸਿਆਣਾ ਸੁਚੱਜਾ ਪੁਰਖ ਲੰਘਦਾ ਪਿਆ ਸੀ, ਉਹਨੇ ਕਿਹਾ ਵੀ ਭਲਿਓ ਰੋ ਕਿਉਂ ਰਹੇ ਹੋ, ਇੰਨੇ ਬੰਦੇ ਸਾਰੇ ਦੇ ਸਾਰੇ ਰੋ ਰਹੇ ਹੋ। ਉਹਨਾਂ ਕਿਹਾ ਜੀ ਆ ਰੇਤ ਦਾ ਟਿੱਬਾ ਸਾਗਰ ਪਾਰ ਕੀਤਾ, ਡੁੱਬ ਗਏ ਨੇ ਬੰਦੇ, ਸਾਡਾ ਬੰਦਾ ਘੱਟ ਗਿਆ। ਕਹਿਣ ਲੱਗਿਆ ਗਿਣਤੀ ਸ਼ੁਰੂ ਕਰੋ। ਜਦੋਂ ਉਹ ਗਿਣਤੀ ਸ਼ੁਰੂ ਕਰਨ ਤੇ ਨੌ ਗਿਣਤੀ ਕਰਨ, ਕਿਉਂਕਿ ਜਿਹੜਾ ਗਿਣਤੀ ਕਰੇ ਉਹ ਆਪਣੇ ਆਪ ਨੂੰ ਗਿਣਦਾ ਹੀ ਨਹੀਂ ਸੀ, ਉਹ ਦੂਜਿਆਂ ਤੇ ਗਿਣਤੀ ਕਰ ਲੈਂਦਾ ਸੀ। ਇਹ ਮੂਰਖ ਦਾ ਸੁਭਾਅ ਹੈ, ਇਹ ਅਗਿਆਨਤਾ ਦਾ ਵੀ ਇਹੀ ਰੂਪ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਆ, ਕਹਿੰਦੇ ਜਿੰਨਾ ਸਮਾਂ ਤੇਰੇ ਅੰਤਰ ਆਤਮੇ ਅਗਿਆਨਤਾ ਹੈ, ਅਗਿਆਨਤਾ ਦਾ ਹਨੇਰਾ ਤੈਨੂੰ ਦਿਸਣ ਨਹੀਂ ਦਏਗਾ ਤੇਰੇ ਕਰਮ ਕੀ ਨੇ। ਤੂੰ ਪਾਪ ਕਰਮ ਵੀ ਕਰੀ ਜਾ ਰਹੇ ਹੈ, ਬਹਿਣ ਵਿੱਚ ਬਹੀ ਜਾ ਰਹੇ ਹੈ, ਤੈਨੂੰ ਨਹੀਂ ਪਤਾ ਲੱਗੇਗਾ। ਪਰ ਹਾਂ, ਕਹਿੰਦੇ ਜਿਵੇਂ ਦੀਵਾ ਬਲਣ ਤੇ ਹਨੇਰਾ ਦੂਰ ਹੁੰਦਾ ਹੈ, ਗੁਰ ਸ਼ਬਦ ਦਾ ਗਿਆਨ ਜਦੋਂ ਲਏਗਾ, ਗੁਰ ਸ਼ਬਦ ਦਾ ਗਿਆਨ ਤੇਰੇ ਅੰਤਰ ਆਤਮੇ ਗਿਆ, ਤੈਨੂੰ ਪਤਾ ਲੱਗ ਜਾਣਾ ਤੂੰ ਅੱਜ ਤੱਕ ਕੀ ਕੀਤਾ, ਅੱਜ ਤੱਕ ਹਨੇਰੇ ਵਿੱਚ ਰਹਿ ਕੇ ਅਗਿਆਨਤਾ ਵਿੱਚ ਪੈ ਕੇ ਕਿੰਨੇ ਪਾਪ ਕਰਮ ਕੀਤੇ, ਤੇ ਗੁਰ ਸ਼ਬਦ ਰਾਹੀਂ ਹੀ ਚਾਨਣਾ ਹੋ ਕੇ ਤੂੰ ਚੰਗੇ ਕਰਮ ਸ਼ੁਰੂ ਕਰੇਗਾ। ਪਹਿਲਾ ਬਚਨ ਭਾਈ ਸਾਹਿਬ ਨੇ ਕਿਹਾ, ਹੁਣ ਦੂਜਾ ਬਚਨ ਵਰਤਿਆ, ਓਤ ਪੋਤ ਜੋਤ ਹੋਤ ਕਾਰਜ ਬੰਛਤ ਸਿੱਧ, ਆਨੰਦ ਵਿਨੋਦ ਸੁਖ ਸਹਿਜ ਬਿਹਾਤ ਹੈ। ਕਹਿੰਦੇ ਭਾਈ, ਜਦੋਂ ਕੋਈ ਚਾਨਣਾ ਪ੍ਰਕਾਸ਼ ਹੁੰਦਾ ਹੈ ਨਾ, ਫਿਰ ਇੱਕ ਪਾਸੇ ਨਹੀਂ, ਫਿਰ ਚਾਰ ਛਪੇਰੇ ਚਾਨਣਾ ਹੋਣ ਤੇ, ਗਿਆਨ ਦਾ ਪਤਾ ਲੱਗਣ ਤੇ ਲੋੜੀਂਦੇ ਕਾਰਜ ਪੂਰੇ ਹੋ ਜਾਂਦੇ ਨੇ। ਜੀਵ ਆਪਣੇ ਲੋੜੀਂਦੇ ਕਾਰਜ ਪੂਰੇ ਕਰ ਲੈਂਦਾ, ਫਿਰ ਗਿਆਨ ਦੇ ਪ੍ਰਕਾਸ਼ ਵਿੱਚ ਜਿਹੜਾ ਜੀਵਨ ਹੈ ਉਹ ਸੁੱਖ ਦਾ, ਸਹਿਜ ਦਾ, ਆਨੰਦ ਦਾ ਬਤੀਤ ਹੁੰਦਾ। ਚਾਨਣ ਬੜੀ ਵੱਡੀ ਥਾਂ ਰੱਖਦਾ, ਗੁਰ ਸ਼ਬਦ ਦੇ ਪ੍ਰਕਾਸ਼ ਵਿੱਚ ਜੀਵਨ ਬੜਾ ਆਨੰਦ, ਸੁਖਮਈ ਤੇ ਸਹਿਜਤਾ ਦੇ ਨਾਲ ਭਾਈ ਗੁਰਦਾਸ ਸਾਹਿਬ ਕਹਿਣ ਲੱਗੇ ਬਤੀਤ ਹੁੰਦਾ। ਫਿਰ ਤੀਜਾ ਬਚਨ ਕਿਹਾ, ਕਹਿੰਦੇ ਲਾਲਚ ਲੁਭਾਏ ਰਸ ਲੁਭਤ ਨਾਨਾ ਪਤੰਗ, ਬੁੱਧਤ ਹੀ ਅੰਧਕਾਰ ਭਏ ਅਕੁਲਾਤ ਹੈ। ਫਿਰ ਇੱਕ ਹੋਰ ਉਦਾਹਰਣ ਦਿੱਤਾ, ਕਹਿਣ ਲੱਗੇ ਜਦੋਂ ਦੀਵਾ ਬਲਦਾ ਹੈ ਤੇ ਪਤੰਗਾ ਕਈ ਵਾਰ ਆਉਂਦਾ, ਜਿੰਨਾ ਸਮਾਂ ਉਹ ਦੀਵਾ ਬਲਦਾ ਪਤੰਗਾ ਬੜਾ ਪ੍ਰਸੰਨ ਹੈ, ਤੇ ਜਦੋਂ ਉਹ ਜਗਦਾ ਦੀਵਾ ਬੁੱਝ ਜਾਏ ਤੇ ਪਤੰਗੇ ਵਿਆਕੁਲ ਹੋ ਜਾਂਦੇ ਨੇ। ਚਿੰਤਾ ਤੁਰ ਹੋ ਜਾਂਦੇ ਨੇ। ਕਹਿੰਦੇ ਭਾਈ ਬਿਲਕੁਲ ਇਸੇ ਤਰ੍ਹਾਂ ਤੂੰ ਗੁਰ ਸ਼ਬਦ ਦੀ ਟੇਕ ਲੈਂਦਾ ਰਹੀਂ, ਪਤੰਗੇ ਦੀ ਤੇਰਾ ਤੇਰੇ ਜੀਵਨ ਵਿੱਚ ਚਾਓ ਉਮੰਗ ਪੈਦਾ ਹੋਵੇਗਾ, ਖੁਸ਼ੀ ਪ੍ਰਸੰਨਤਾ ਪੈਦਾ ਹੋਵੇਗੀ, ਪਰ ਜਦੋਂ ਤੂੰ ਗੁਰੂ ਦਾ ਪੱਲਾ ਛੱਡ ਦੇਗਾ, ਯਾਦ ਰੱਖੀ ਤੇਰਾ ਵਿਆਕੁਲ ਹੋਣਾ, ਤੇਰਾ ਠੋਕਰਾ ਖਾਣਾ ਲਾਜ਼ਮੀ ਹੈ। ਮੈਂ ਇੱਕ ਬੇਨਤੀ ਤੁਹਾਨੂੰ ਹੋਰ ਕਰਾਂ, ਬਾਣੀ ਦਾ ਸ਼ਬਦ ਹੈ, ਕੋਈ ਵਸਤੂ ਆਪਣੇ ਧੁਰੇ ਤੋਂ ਟੁੱਟ ਜਾਏ ਨਾ, ਜਿਹਨੂੰ ਮੂਲ ਕਹਿੰਦੇ ਹੈ, ਉਹਦਾ ਭਟਕਣਾ ਬੜਾ ਲਾਜ਼ਮੀ ਹੈ। ਆਪਾਂ ਗੱਲ ਕਰਦੇ ਹਾਂ ਨਾ ਬੜੇ ਵਾਰੀ ਕਿ ਕੌਮ ਦਾ ਭਲਾ ਹੋਵੇ, ਸਿੱਖ ਕੌਮ ਦੀ ਚੜ੍ਹਦੀ ਕਲਾ ਪੂਰੀ ਮਨੁੱਖਤਾ ਦਾ ਹੀ ਭਲਾ ਹੋਵੇ। ਗੁਰੂ ਨਾਨਕ ਸਾਹਿਬ ਦਾ ਬਾਣੀ ਵਿੱਚ ਇੱਕ ਬਚਨ ਆਉਂਦਾ, ਮਹਾਰਾਜ ਕਹਿੰਦੇ ਮੈਂ ਅੱਕ ਦੇ ਬੂਟੇ ਦੇ ਕੋਲ ਦੀ ਲੰਘਿਆ, ਅੱਕ ਦਾ ਬੂਟਾ ਜਦੋਂ ਵੇਖਿਆ ਤੇ ਅੱਕ ਦਾ ਫਲ ਜਿਹੜਾ ਲੱਗਿਆ ਨਾ, ਅੰਬੀਆਂ ਦੇ ਆਕਾਰ ਦਾ ਛੋਟਾ ਛੋਟਾ, ਬਿਲਕੁਲ ਹਰਿਆ ਭਰਿਆ, ਵੇਖ ਕੇ ਬੜੀ ਪ੍ਰਸੰਨਤਾ ਹੋਈ ਅੱਕ ਦੇ ਫਲ ਨੂੰ। ਕਹਿੰਦੇ ਕੁਝ ਮਹੀਨਿਆਂ ਬਾਅਦ ਫਿਰ ਲੰਘਿਆ ਤੇ ਸਾਹਿਬ ਕਹਿੰਦੇ ਮੈਂ ਕੀ ਵੇਖਿਆ ਵੀ ਜਿਹੜਾ ਅੱਕ ਦਾ ਫਲ ਹੈ ਅੰਬੀ ਦੇ ਆਕਾਰ ਦਾ, ਉਹ ਦੁਫਾੜ ਹੋ ਗਿਆ, ਉਹਦੇ ਵਿੱਚੋਂ ਰੂੰ ਦੇ ਫੰਬੇ ਜੇ ਬਣ ਕੇ ਉੱਡ ਰਹੇ ਨੇ, ਰੂੰ ਦੇ ਤੂੰਬੇ ਬਣ ਕੇ ਉੱਡ ਰਹੇ ਨੇ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਉਸ ਅੱਕ ਦੇ ਫਲ ਨੂੰ ਪੁੱਛ ਲਿਆ ਵੀ ਭਲਿਆ ਤੇਰੇ ਤੇ ਹਰਿਆਵਲ ਬੜੀ ਸੀ, ਤੂੰ ਤਾਂ ਬੜਾ ਖੇੜੇ ਵਿੱਚ ਸੀ ਹਰਿਆ ਭਰਿਆ, ਪਰ ਹੁਣ ਤੂੰ ਸੁੱਕ ਗਿਆ, ਦੁਫਾੜ ਹੋ ਗਿਆ, ਰੂੰ ਦੇ ਫੰਬੇ ਬਣ ਕੇ ਉੱਡ ਰਹੇ ਨੇ, ਕਾਰਨ ਕੀ ਹੈ? ਕਹਿੰਦੇ ਅੱਕ ਦੇ ਫਲ ਨੇ ਕਿਹਾ ਮਹਾਰਾਜ ਜਦੋਂ ਤੁਸੀਂ ਪਹਿਲਾਂ ਵੇਖਿਆ ਸੀ ਮੈਂ ਆਪਣੀ ਟਾਹਣੀ ਨਾਲ ਆਪਣੀ ਜੜ੍ਹ ਨਾਲ ਜੁੜਿਆ ਹੋਇਆ ਸੀ, ਹੁਣ ਮੈਂ ਆਪਣੀ ਟਾਹਣੀ ਨਾਲੋਂ ਜੜ੍ਹ ਨਾਲੋਂ ਟੁੱਟ ਗਿਆ, ਟੁੱਟਣ ਦੀ ਦੇਰ ਸੀ, ਸੋਕਾ ਪੈਣਾ ਸ਼ੁਰੂ ਹੋ ਗਿਆ, ਟੁੱਟਣ ਦੀ ਦੇਰ ਸੀ, ਦੁਫਾੜ ਹੋ ਗਿਆ, ਰੂੰ ਦੇ ਤੁੰਬੇ ਬਣ ਕੇ ਫੰਬੇ ਬਣ ਕੇ ਉੱਡ ਰਹੇ ਨੇ। ਪਤਾ ਗੁਰੂ ਨਾਨਕ ਸਾਹਿਬ ਨੇ ਕੀ ਕਿਹਾ? ਕਹਿੰਦੇ ਇਹ ਬੰਦੇ ਬਿਲਕੁਲ ਇਸੇ ਤਰ੍ਹਾਂ ਜਦੋਂ ਤੂੰ ਗੁਰੂ ਪਰਮਾਤਮਾ ਤੋਂ ਟੁੱਟੇਗਾ, ਗੁਰ ਸ਼ਬਦ ਤੋਂ ਟੁੱਟੇਗਾ, ਗੁਰੂ ਦੀ ਵਿਚਾਰਧਾਰਾ ਤੋਂ ਟੁੱਟੇਗਾ, ਯਾਦ ਰੱਖੀ ਤੇਰੇ ਜੀਵਨ ਵਿੱਚ ਵੀ ਸੋਕਾ ਪੈਣਾ, ਤੇਰੇ ਜੀਵਨ ਵਿੱਚ ਵੀ ਭਟਕਣਾ ਤੇ ਠੋਕਰਾਂ ਲਾਜ਼ਮੀ ਹੋ ਜਾਣਗੀਆਂ। ਹਰਿਆਵਲ ਕੇਵਲ ਜੁੜੇ ਤੇ ਹੈ, ਇਹ ਬਾਣੀ ਦਾ ਬਚਨ ਹੈ। ਮਹਾਰਾਜ ਨੇ ਕਿਹਾ ਖੱਖੜੀਆਂ ਸੁਹਾਵੀਆਂ ਲੱਗੜੀਆਂ ਅੱਕ ਕੰਠ, ਮੇਰੇ ਹੈ ਬਿਹੂਣਾ ਧਨੀ ਸਿਉ ਨਾਨਕ ਸਹਿਸੈ ਗੰਠ। ਤੋ ਫਿਰ ਮੈਂ ਬੇਨਤੀ ਕਰਾਂ, ਕੌਮ ਦਾ ਭਲਾ, ਮਨੁੱਖਤਾ ਦਾ ਭਲਾ ਕਦੋਂ ਹੈ? ਜਦੋਂ ਇਹ ਗੁਰੂ ਨਾਲ ਜੁੜ ਜਾਏ। ਜਦੋਂ ਗੁਰੂ ਨਾਲ ਜੁੜ ਗਏ ਨਸ਼ੇ ਵਿਸ਼ੇ ਬਾਹਰ ਹੋ ਗਏ। ਇਹ ਤੇ ਅਸੀਂ ਐਵੇਂ ਰੌਲਾ ਪਾਇਆ ਵੀ ਹੁਣ ਨਸ਼ੇ ਵਿਸ਼ੇ ਵੱਧ ਗਏ ਨੇ, ਜਾਂ ਹੁਣ ਚੋਰੀਆਂ ਛੱਗੀਆਂ ਧੋਖੇ ਧੜੀਆਂ, ਇਹਦਾ ਹੱਲ ਬੜਾ ਮੁਸ਼ਕਲ ਹੈ, ਇਹਦਾ ਹੱਲ ਬੜਾ ਸੌਖਾ ਹੈ, ਮੁਸ਼ਕਲ ਨਹੀਂ ਹੈ। ਅਸੀਂ ਕਰਨ ਵਾਲੇ ਬਣੀਏ, ਅਸੀਂ ਕਰਨ ਵਾਲੇ ਇਹ ਬਣੀਏ ਵੀ ਹਰ ਨਗਰ ਸ਼ਹਿਰ ਅੰਦਰ ਜਿੱਥੇ ਗੁਰੂ ਨਾਨਕ ਨਾਮ ਲੇਵਾ ਸਿੱਖ ਬੈਠੇ ਨੇ, ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਆਉਣ, ਪੰਜ ਪਿਆਰਿਆਂ ਨੂੰ ਬੇਨਤੀ ਕਰਕੇ ਬੁਲਾਉਣ, ਅੰਮ੍ਰਿਤ ਦਾ ਬਾਟਾ ਤਿਆਰ ਹੋਵੇ, ਅੰਮ੍ਰਿਤ ਦੀ ਦਾਤ ਲਵੋ, ਗੁਰੂ ਦੀ ਮਰਿਆਦਾ ਪਾਲੋ। ਨਸ਼ੇ ਵਿਸ਼ੇ ਅੱਜ ਹੀ ਬਾਹਰ ਨੇ, ਅੱਜ ਹੀ ਬਾਹਰ ਨੇ, ਪਰ ਗੱਲ ਇਹ ਹੈ ਵੀ ਜੁੜਿਆ ਗੱਲ ਬਣੇਗੀ। ਜੁੜਨ ਦਾ ਭਾਵ ਕੀ ਹੈ? ਤੇਰੀ ਸੁਰਤ ਗੁਰ ਸ਼ਬਦ ਵਿੱਚ ਹੋਵੇ। ਚੌਥੇ ਬਚਨ ਵਿੱਚ ਭਾਈ ਗੁਰਦਾਸ ਸਾਹਿਬ ਨੇ ਕਿਹਾ ਤੈਸੇ ਵਿਦਮਾਨ ਜਾਨੀਏ ਨਾ ਮਹਿਮਾ ਮਹਾਂਤ, ਅੰਤਰੀਚ ਭਏ ਪਾਛੇ ਲੋਕ ਪਛਤਾਤ ਹੈ। ਇਹਦੇ ਅਰਥ ਨੇ, ਕਹਿਣ ਲੱਗੇ ਕਈ ਵਾਰੀ ਜਗ ਦੇ ਦੀਵੇ ਦੀ ਮਹਾਨਤਾ ਨਹੀਂ ਅਸੀਂ ਸਮਝਦੇ ਚਾਨਣ ਦੀ, ਹਨੇਰੇ ਦੀਆਂ ਠੋਕਰਾਂ ਖਾ ਕੇ ਪੱਲੇ ਸਾਡੇ ਪਛਤਾਵਾ ਪੈਂਦਾ ਹੈ। ਭਾਵ ਭਾਈ ਗੁਰਦਾਸ ਸਾਹਿਬ ਕਹਿੰਦੇ ਭਾਈ ਕਦੇ ਤੂੰ ਜਿਉਂਦੇ ਜਾਗਦੇ ਗੁਰੂ ਚਰਨਾਂ ਵਿੱਚ ਜੁੜਦਾ ਨਹੀਂ, ਤੇ ਜਦੋਂ ਤੂੰ ਕੁਰਾਏ ਪੈ ਜਾਂਦਾ, ਬਕਾਰਾਂ ਦੀਆਂ ਠੋਕਰਾਂ ਖਾਂਦਾ, ਜੀਵਨ ਬਰਬਾਦ ਹੋ ਜਾਂਦੇ ਨੇ, ਫਿਰ ਤੇਰੇ ਪੱਲੇ ਪਛਤਾਵਾ ਪੈ ਜਾਂਦਾ। ਤੋਂ ਮੁੱਕਦੀ ਗੱਲ, ਭਾਈ ਗੁਰਦਾਸ ਸਾਹਿਬ ਨੇ ਕਿਹਾ ਗੁਰੂ ਨਾਲ ਜੁੜੋ, ਜੁੜਿਆ ਹੀ ਭਲਾ ਹੈ, ਜੁੜਿਆ ਹੀ ਹਰਿਆਵਲ ਹੈ, ਜੁੜੇ ਸਾਡੇ ਅੰਦਰ ਚੰਗੇ ਗੁਣ ਆਉਣਗੇ, ਇਹ ਜੀਵਨ ਸਫਲ ਹੋ ਜਾਏਗਾ। ਗੁਰੂ ਰਹਿਮਤ ਕਰੇ ਆਪ ਸਮੁੱਚੀ ਸੰਗਤ ਦਾ ਧੰਨਵਾਦ। ਇੰਨੀਆਂ ਕੋ ਬੇਨਤੀਆਂ ਅੱਜ ਪ੍ਰਵਾਨ ਕਰਨਾ, ਭੁੱਲਾਂ ਦੀ ਖਿਮਾ ਬਖਸ਼ਣਾ ਜੀ। ਆਓ, ਬਹੁਤ ਪਿਆਰ ਨਾਲ ਭਾਈ ਸਾਹਿਬ ਜੀ ਹੁਣੀ ਕੀਰਤਨ ਕਰਦੇ ਨੇ, ਰਸ ਭਿੰਨਾ ਕੀਰਤਨ ਕਰਦੇ ਨੇ ਭਾਈ ਸਾਹਿਬ ਉਹਨਾਂ ਪਾਸੋਂ ਅੰਮ੍ਰਿਤ ਬਾਣੀ ਦਾ ਰਸ ਭਿੰਨਾ ਕੀਰਤਨ ਸ਼੍ਰਵਨ ਕਰੋ ਜੀ, ਭੁੱਲਾਂ ਦੀ ਖਿਮਾ ਬਖਸ਼ਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਆਪ ਸੰਗਤਾਂ ਨੂੰ ਭਾਈ ਗੁਰਦਾਸ ਜੀ ਦੇ ਕਵਿਤ ਸਵਈਆਂ ਵਿੱਚੋਂ ਕਥਾ ਸਰਵਣ ਕਰਾ ਰਹੇ ਸਨ ਗਿਆਨੀ ਹਰਵਿੰਦਰ ਸਿੰਘ ਜੀ, ਗੰਗਾਨਗਰ ਵਾਲੇ। ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ ਗਿਆਨੀ ਜੀ ਦਾ। ਹੁਣ ਭਾਈ ਹਰਪਾਲ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਦਰਬਾਰ ਸਾਹਿਬ, ਤਿੰਨਾਂ ਦੇ ਜਥੇ ਪਾਸੋਂ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰੀਏ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਪਾਠ ਬੋਧ ਸਮਾਗਮ ਜਿਹੜਾ ਹੈ ਉਹ 6 ਜੁਲਾਈ ਨੂੰ ਸ਼ੁਰੂ ਹੋਵੇਗਾ ਅਤੇ ਜਿਹਦਾ ਸਮਾਂ ਸ਼ਾਮ ਦਾ ਹੋਵੇ ਕਰੇਗਾ 6:30 ਤੋਂ ਲੈ ਕੇ 8:30 ਤੱਕ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ, ਆਪ ਜੀ ਜ਼ਰੂਰ ਆਏ ਹੋਏ ਵਿਦਵਾਨਾਂ ਪਾਸੋਂ ਗੁਰਬਾਣੀ ਦੇ ਅਰਥ ਬੋਧ ਸਿੱਖਣ ਦੀ ਕਿਰਪਾ ਕਰਨੀ ਜੀ। ਆਓ ਬੜੇ ਪਿਆਰ ਨਾਲ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਰਦਿਆਂ ਹੋਈਆਂ ਫੁੱਲਾਂ ਚੁੱਕਾਂ ਦੀ ਖੇਮਾ ਸਤਿ ਅੱਗੇ ਦਸਮਤ ਬਖਸ਼ਿਸ਼ ਕਰ। ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਫਤਿਹ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਹਰਪਾਲ ਸਿੰਘ ਜੀ, ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਾਲੇ। ਹੁਣ ਭਾਈ ਕਰਮਜੀਤ ਸਿੰਘ ਜੀ, ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਤਿੰਨਾਂ ਦੇ ਜੱਥੇ ਪਾਸੋਂ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਭਾਈ ਕਰਮਜੀਤ ਸਿੰਘ ਜੀ, ਹਜ਼ੂਰੀ ਰਾਗੀ ਜਥਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ। ਸੋ ਸਮੁੱਚੇ ਹੀ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸ਼ਬਦ ਕੀਰਤਨ ਸਰਵਣ ਕਰਦੇ ਹਾਂ। ਸਤਿਕਾਰਯੋਗ ਭਾਈ ਜਗਦੀਪ ਸਿੰਘ ਜੀ, ਹਜ਼ੂਰੀ ਰਾਗੀ ਜਥਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਤਿਨ੍ਹਾਂ ਦੇ ਪਾਸੋਂ ਮਨੋਹਰ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਗੁਰੂ ਸਾਹਿਬ ਕਿਰਪਾ ਕਰਨ ਸਾਡੇ ਸਾਰਿਆਂ ਦਾ ਗਾਵਿਆ ਸੁਣਿਆ ਸਤਿਗੁਰੂ ਜੀ ਥਾਂ ਹੀ ਪਾਉਣ
1: ਬਸ
0: ਆਓ ਬੜੇ ਪਿਆਰ ਨਾਲ ਅਗਲਾ ਪ੍ਰੋਗਰਾਮ ਸਰਵਣ ਕਰਨਾ ਕਰੀਏ ਜੀ ਭੁੱਲਾਂ ਚੁੱਕਾਂ ਦੀ ਖਿਮਾ ਬੁਲਾਵੋ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਭਾਈ ਜਗਦੀਪ ਸਿੰਘ ਜੀ ਹਜ਼ੂਰੀ ਰਾਗੀ ਜਥਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸੋ ਸਮੁੱਚੇ ਹੀ ਜਥੇ ਦਾ ਬਹੁਤ ਬਹੁਤ ਧੰਨਵਾਦ ਆਓ ਹੁਣ ਸ਼ਬਦ ਕੀਰਤਨ ਸਰਵਣ ਕਰਦੇ ਹਾਂ ਸਤਿਕਾਰਯੋਗ ਭਾਈ ਬਲਜੀਤ ਸਿੰਘ ਜੀ ਤਿਨ੍ਹਾਂ ਦੇ ਰਾਗੀ ਜਥੇ ਪਾਸੋਂ ਮਨੋਹਰ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬਹੁਤ ਹੀ ਸਤਿਕਾਰਯੋਗ ਸਤਿਗੁਰੂ ਘਰ ਦੇ ਰਾਗੀ ਸਿੰਘਾਂ ਨੇ, ਜਿਹਨੇ ਆਪ ਜੀ ਨੂੰ ਕੀਰਤਨ ਰਾਹੀਂ ਨਿਹਾਲ ਕੀਤਾ ਹੈ। ਸੋ ਸਾਧ ਸੰਗਤ ਜੀ, ਹੁਣ ਜੇ ਬੱਚੇ ਹਨ, ਸੋ ਜੇ ਕਲਾਸ ਵਿੱਚ ਸਾਥਿਆ ਲੈਂਦੇ ਹਨ, ਸੋ ਉਹ ਆਪ ਜੀ ਨੂੰ ਹੁਣ ਸੋ ਸੰਗਤੀ ਰੂਪ ਵਿੱਚ ਰਹਿ ਸਕਦਾ ਪਾਠ ਸ਼ਰਵਣ ਕਰਾਉਣਗੇ। ਸੋ ਭਾਈ, ਜਿਹੜਾ ਵੀ ਮਾਈ ਭਾਈ ਨੇ ਆਪਣੇ ਬੱਚਿਆਂ ਨੂੰ ਇਸ ਕਲਾਸਾਂ ਵਿੱਚ ਲਾਉਣਾ ਹੈ, ਸੋ ਜਾਂ ਤਾਂ ਉਹ ਫੋਨ ਕਰ ਸਕਦੇ ਹਨ 403-903-9965 'ਤੇ, ਅਤੇ ਜਾਂ ਜਿਹੜੀ ਆਪਣੀ ਦਸ਼ਮੇਸ਼.ca ਵੈਬਸਾਈਟ ਹੈ ਗੁਰੂ ਘਰ ਦੀ, ਉੱਥੇ ਸਾਰੀ ਤੁਹਾਨੂੰ ਜਾਣਕਾਰੀ ਮਿਲ ਸਕਦੀ ਹੈ। ਸੋ ਇਸ ਕਲਾਸਾਂ ਵਿੱਚ ਪੰਜਾਬੀ ਸੋ ਤੰਤੀ ਸਾਜ਼ ਰਾਗਾਂ ਦੁਆਰਾ ਜਿਹੜਾ ਕੀਰਤਨ ਹੈ, ਗੱਤਕਾ, ਸੰਥਿਆ ਅਤੇ ਇਤਿਹਾਸ ਅਤੇ ਦਸਾਂ ਦੀ ਸਿਖਲਾਈ ਦਿੱਤੀ ਜਾਂਦੀ ਹੈ। ਸੋ ਜਿਹਨਾਂ ਵੀ ਮਾਈ ਭਾਈ ਨੇ ਆਪਣੇ ਬੱਚਿਆਂ ਨੂੰ ਲਾਉਣਾ ਹੋਵੇ, ਸੋ ਜ਼ਰੂਰ ਆਪ ਜੀ ਜਾਂ ਤਾਂ ਵੈਬਸਾਈਟ ਤੋਂ ਪਤਾ ਕਰ ਲਓ, ਜਾਂ ਆਪ ਜੀ ਫੋਨ ਕਰ ਸਕਦੇ ਹੋ। ਸੋ ਇਹ ਕਲਾਸ ਹਜੇ ਹਾਂ ਜਿਹੜੀ ਆਪਣੇ ਬੱਚਿਆਂ ਦੀਆਂ ਛੁੱਟੀਆਂ ਹਨ, ਸਮਰ ਦਾ 2 ਮਹੀਨੇ ਜੁਲਾਈ ਅਤੇ ਅਗਸਤ ਵਿੱਚ ਵੀ ਜਾਰੀ ਹੋਣਗੀਆਂ। ਸੋ ਆਓ ਆਪਾਂ ਹਮ ਬੱਚਿਆਂ ਪਾਸੋਂ ਰਹਿ ਸਕਦਾ ਪਾਠ ਸ਼ਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅਰਦਾਸ ਏਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਕਰ ਨੌਨਦ ਆਵੈ ਧਾਏ ਸਭ ਥਾਈਂ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚੜਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀਏ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸਰਬੱਤ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇਤਾ ਤਾਰ ਜੀਓ ਸਮੂਹ ਗੁਰਦੁਆਰਿਆਂ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀ ਦਾਰ ਤੇ ਸੇਵਾ ਸੰਭਾਲ ਦਾ ਕੰਨ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਉਹ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਹਜ਼ੂਰ ਰਹਿਰਾ ਸਾਹਿਬ ਜੀ ਦਾ ਪਾਠ ਦੀ ਅਰਦਾਸ ਹੈ ਜੀ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਰਬੱਤ ਤੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੈ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ, ਗੁਰੂ ਸਵਾਰੀ, ਸਾਧ ਸੰਗਤ ਜੀਓ, ਇਹ ਸਨ ਦਸ਼ਮੇਸ਼ ਗੁਰਮਤਿ ਸੈਂਟਰ ਦੇ ਬੱਚੇ ਜਿਨ੍ਹਾਂ ਨੇ ਆਪ ਜੀ ਨੂੰ ਸ੍ਰੀ ਰਾਰਾ ਸਾਹਿਬ ਜੀ ਦਾ ਪਾਠ ਅਤੇ ਆਰਤੀ ਦਾ ਕੀਰਤਨ ਸਰਵਣ ਕਰਵਾਇਆ। ਹੁਣ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ ਆਪ ਜੀ ਨੂੰ 6 ਵਜੇ ਤੋਂ ਲੈ ਕੇ 7 ਵਜੇ ਤੱਕ ਢਾਡੀ ਵਾਰਾਂ ਸਰਵਣ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ, ਵਾਹਿਗੁਰੂ।